0: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।
1: जानते हो, बेल्जियम या ग्रीस की कुल आबादी भी इतनी नहीं है, जिससे ज्यादा महिलाएं हमारे देश में लखपति दीदी बनी हैं। 3 करोड़ से अधिक महिलाएं लखपति दीदी बनकर बनी हैं परिवार और देश का आर्थिक आधार।
2: लखपति दीदी बनाने का ये अभियान आने वाली पीढ़ियों को सशक्त करने का एक महाअभियान है।
1: 12 साल विश्वास के, विकास के, जन कल्याण के।
3: प्रस्तुत है कार्यक्रम काव्य गोष्ठी, एपिसोड 5। स्टूडियो में आए हुए मेहमान हैं प्रवीण वर्मा खिप्पल। आपसे बात करेंगे आरजे सेजल।
4: नमस्कार, सत श्री अकाल। तुसी सुन रहे हो 90.0 MHz ते रेडियो वितस्ता, हम सफर जिंदगी दा। मैं तुहाडी रेडियो सखी सेजल ਤੁਹਾਡਾ ਸਵਾਗਤ ਕਰਦੀ ਹਾਂ ਅੱਜ ਦੇ ਕਾਰਜਕ੍ਰਮ ਕਾਵਿ ਗੋਸ਼ਟੀ ਵਿੱਚ। ਅੱਜ ਗੱਲਾਂ ਬਾਤਾਂ ਤੇ ਸ਼ਾਇਰੀ ਦਾ ਸਫ਼ਰ ਹੋਏਗਾ ਪੰਜਾਬੀ ਵਿੱਚ ਹੀ। ਹੁਣ ਅਸੀਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਮਹਿਮਾਨ ਸ਼੍ਰੀ ਪ੍ਰਵੀਨ ਵਰਮਾ ਜੀ ਖਿੱਪਲ ਦਾ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਧੰਨਵਾਦ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਹੀ ਤੁਹਾਡੇ ਸਰੋਤਿਆਂ ਨੂੰ ਦਿਲੋਂ ਧੰਨਵਾਦ।
4: ਹੁਣ ਮੈਂ ਚਾਹਾਂਗੀ ਕਿ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਤੁਸੀਂ ਆਪ ਹੀ ਆਪਣਾ ਛੋਟਾ ਜਿਹਾ ਪਰਿਚੇ ਦਿਓ।
5: ਮੇਰਾ ਨਾਮ ਜਿਵੇਂ ਤੁਸੀਂ ਦੱਸਿਆ ਪ੍ਰਵੀਨ ਵਰਮਾ ਖਿੱਪਲ। ਖਿੱਪਲ ਅਸਲ 'ਚ ਮੇਰਾ ਤਖੱਲਸ ਹੈ, ਅਤੇ ਤਖੱਲਸ ਕਿਸੇ ਵੀ ਸ਼ਾਇਰ ਲਈ, ਵੈਸੇ ਮੈਂ ਆਪਣੇ ਆਪ ਨੂੰ ਸ਼ਾਇਰ ਨਹੀਂ ਮੰਨਦਾ, ਪਰ ਫਿਰ ਵੀ ਜਿਵੇਂ ਕਹਿੰਦੇ ਨੇ ਕਿ ਕੋਈ ਕਵੀ ਹੈ, ਸ਼ਾਇਰ ਹੈ, ਉਹਨੇ ਤਖੱਲਸ ਰੱਖਣਾ ਜ਼ਰੂਰੀ ਹੁੰਦਾ ਹੈ, ਅਤੇ ਉਸਦੇ ਲਈ ਮੈਂ ਆਪਣਾ ਖਿੱਪਲ ਰੱਖਿਆ ਸੀਗਾ। ਖਿੱਪਲ ਬੇਸਿਕਲੀ ਮੇਰਾ ਗੋਤ ਹੈ, ਅਤੇ ਖਿੱਪਲ ਦੇ ਮਾਇਨੇ ਜਿਹੜੇ ਮੈਂ ਮੰਨਦਾ ਹਾਂ, ਖੁਸ਼ੀ, ਖਿਆਲ, ਪਵਿੱਤਰਤਾ ਅਤੇ ਲੈ, ਇਸ ਨੂੰ ਮੰਨ ਕੇ ਮੈਂ ਪੂਰਾ ਕੰਕਲੂਜ਼ਨ ਇਹਦਾ ਖਿੱਪਲ 'ਚ ਕੱਢਿਆ ਸੀਗਾ। ਅਤੇ ਉਹਦੇ ਲਈ ਮੈਂ ਕੁਛ ਲਾਈਨਾਂ ਲਿਖੀਆਂ ਸੀਗੀਆਂ ਕਿ ਤਖੱਲਸ ਇਸ ਨਾ ਚੀਜ਼ ਦਾ ਖਿੱਪਲ ਹੈ ਆਬਾਦ, ਤਖੱਲਸ ਇਸ ਨਾ ਚੀਜ਼ ਦਾ ਖਿੱਪਲ ਹੈ ਆਬਾਦ, ਬੰਦਾ ਹੈ ਸੁਬਹਾਨ ਰਹਿੰਦਾ ਖੋਇਆ ਖਾਬ, ਬੰਦਾ ਹੈ ਸੁਬਹਾਨ ਰਹਿੰਦਾ ਖੋਇਆ ਖਾਬ।
4: ਵਾਹ, ਬਹੁਤ ਖੂਬ ਇੰਟਰੋਡਕਸ਼ਨ ਦਿੱਤੀ ਤੁਸੀਂ। ਅਤੇ ਹੁਣ ਮੈਂ ਇਹ ਚੀਜ਼ ਪੁੱਛਣਾ ਚਾਹਾਂਗੀ, ਜਿਵੇਂ ਤੁਹਾਡਾ ਜਿਹੜਾ ਪ੍ਰੋਫੈਸ਼ਨ ਰਿਹਾ ਉਹ ਟੀਚਿੰਗ ਦਾ ਹੈ, ਅਤੇ ਟੀਚਿੰਗ ਦੇ ਪ੍ਰੋਫੈਸ਼ਨ ਤੋਂ ਇਹ ਸ਼ੇਰੋ ਸ਼ਾਇਰੀ ਦਾ ਸਫ਼ਰ ਕਿੱਦਾਂ ਸ਼ੁਰੂ ਹੋਇਆ?
5: ਅਸਲ 'ਚ ਮੈਂ ਜਦੋਂ ਆਪਣੇ ਪਿੰਡ 'ਚ ਰਹਿੰਦਾ ਸੀਗਾ, ਪੰਜਾਬ 'ਚ, ਬੇਸਿਕਲੀ ਮੇਰਾ ਜਨਮ ਜਿਹੜਾ ਪੰਜਾਬ ਦਾ ਹੈ, ਮੋਹਾਲੀ ਡਿਸਟ੍ਰਿਕਟ ਹੈ ਮੇਰਾ, ਅਤੇ 8th class ਤੋਂ ਹੀ ਮੈਂ ਪੋਇਟਰੀ, ਗੀਤ, 2 ਗਾਣਾ ਸੌਂਗ ਲਿਖਣੇ ਸਟਾਰਟ ਕਰਤੇ ਸੀਗੇ। ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਚੋਰਿਟੀ ਆਉਂਦੀ ਗਈ, ਆਪਾਂ ਕਿਤਾਬਾਂ ਨਾਲ ਮੁਹੱਬਤ ਹੁੰਦੀ ਗਈ, ਅਤੇ ਫਿਰ ਸੂਫੀਜ਼ਮ ਵੱਲ ਮੇਰਾ ਜ਼ਿਆਦਾ ਧਿਆਨ ਹੋ ਗਿਆ, ਅਤੇ ਉਸ ਤੋਂ ਬਾਅਦ ਫਿਰ ਜਿਹੜੀ ਗੰਭੀਰਤਾ ਚਾਹੀਦੀ ਸੀ ਮੈਨੂੰ, ਉਹ ਮੈਨੂੰ ਅਸਲ 'ਚ ਸੂਫੀਜ਼ਮ 'ਚ ਮਿਲੀ, ਅਤੇ ਤਾਂ ਜਾ ਕੇ ਫਿਰ ਮੇਰਾ ਜਿਹੜਾ ਰੁਝਾਨ ਹੈ ਉਹ ਟੀਚਿੰਗ ਦੇ ਨਾਲ ਨਾਲ ਕਿਤੇ ਨਾ ਕਿਤੇ ਇੱਕ ਕਵੀ ਦੇ ਤੌਰ 'ਤੇ, ਇੱਕ ਲੇਖਕ ਦੇ ਤੌਰ 'ਤੇ ਮੇਰੇ ਅੰਦਰ ਜਿਹੜੇ ਮੈਨੂੰ ਵਾਰ ਵਾਰ ਪ੍ਰੇਰਿਤ ਕਰਦੇ ਨੇ, ਜਿਹੜੇ ਮੇਰੇ ਜਿਹੜੇ ਜਜ਼ਬਾਤ ਨੇ, ਉਹਨਾਂ ਦੇ ਸਦਕਾ ਹੀ ਮੈਂ ਅੱਜ ਇਸ ਕਾਬਿਲ ਹੋਇਆ ਕਿ ਮੈਂ ਆਪਣੇ ਕੁਛ ਜਜ਼ਬਾਤਾਂ ਨੂੰ, ਆਪਣੀ ਕੁਛ ਫੀਲਿੰਗਸ ਨੂੰ ਲੋਕਾਂ ਦੇ ਸਾਹਮਣੇ ਸ਼ਬਦਾਂ ਰਾਹੀਂ ਸ਼ੇਅਰ ਕਰ ਸਕਦਾ ਹਾਂ। ਅਤੇ ਇਸ ਦੇ ਮੱਦੇਨਜ਼ਰ ਮੈਂ ਕੁਛ ਲਿਖਿਆ ਸੀਗਾ, ਅਤੇ ਉਮੀਦ ਹੈ ਤੁਸੀਂ ਪਸੰਦ ਕਰੋਗੇ ਕਿ ਸ਼ਾਇਰੀ ਸ਼ੂਇਰੀ ਮੈਂ ਕੀ ਜਾਣਾ, ਸ਼ਾਇਰੀ ਸ਼ੂਇਰੀ ਮੈਂ ਕੀ ਜਾਣਾ, ਮੈਂ ਨੀਰਾ ਅਣਜਾਣ, ਵਿੱਚ ਪੰਜਾਬੀ ਕਰਾਂ ਮੈਂ ਗੱਲਾਂ, ਸਮਝਾਂ ਆਪਣਾ ਮਾਣ, ਥੋੜ੍ਹਾ ਬਹੁਤਾ ਲਿਖ ਲੈਂਦਾ ਹਾਂ, ਜ਼ਿੰਦਗੀ ਕੋਲੋਂ ਸਿੱਖ ਲੈਂਦਾ ਹਾਂ, ਖੁਆਬਾਂ ਦੇ ਵਿੱਚ ਖੋ ਲੈਂਦਾ ਹਾਂ, ਸ਼ਬਦਾਂ ਨੂੰ ਪਰੋ ਲੈਂਦਾ ਹਾਂ, ਸ਼ਬਦਾਂ ਵਿੱਚ ਜਜ਼ਬਾਤ ਪਰੋ ਕੇ ਚਾੜਾਂ ਇਸ਼ਕ ਦੀ ਪਾਣ, ਖਿੱਪਲਾ ਸ਼ਾਇਰੀ ਸ਼ੂਰੀ ਮੈਂ ਕੀ ਜਾਣਾ, ਮੈਂ ਨੀਰਾ ਅਣਜਾਣ, ਵਿੱਚ ਪੰਜਾਬੀ ਕਰਾਂ ਮੈਂ ਗੱਲਾਂ, ਸਮਝਾਂ ਆਪਣਾ ਮਾਣ, ਵਾਰਿਸ਼ ਬੁੱਲੇ ਸ਼ਿਵ ਵਾਂਗਰਾਂ, ਸੋਧ ਸੋਧ ਕੇ ਗੀਤ ਲਿਖਾਂ, ਵਾਰਿਸ਼ ਬੁੱਲੇ ਸ਼ਿਵ ਵਾਂਗਰਾਂ, ਸੋਧ ਸੋਧ ਕੇ ਗੀਤ ਲਿਖਾਂ, ਕੁਝ ਤੇਰੇ ਦਿੱਤੇ ਦਰਦ ਲਿਖਾਂ, ਕੁਝ ਨਾਲ ਨਿਭਾਈ ਪ੍ਰੀਤ ਲਿਖਾਂ, ਕਦੇ ਕਾਦਰ ਦੇ ਸਭ ਰੰਗ ਲਿਖਾਂ, ਕਿਤੇ ਕੁਦਰਤ ਦੀ ਮੈਂ ਰੀਤ ਲਿਖਾਂ, ਨਿਰਮੋਹੀ ਨਿਰਗੁਣ ਜਾ ਖਿੱਪਲ, ਲੋਕ ਕਹਿਣ ਗੁਣਵਾਨ, ਸ਼ਾਇਰੀ ਸ਼ੂਰੀ ਮੈਂ ਕੀ ਜਾਣਾ, ਮੈਂ ਨੀਰਾ ਅਣਜਾਣ, ਵਿੱਚ ਪੰਜਾਬੀ ਕਰਾਂ ਮੈਂ ਗੱਲਾਂ, ਸਮਝਾਂ ਆਪਣਾ ਮਾਣ, ਸਮਝਾਂ ਆਪਣਾ ਮਾਣ।
4: ਵਾਹ ਬਹੁਤ ਖੂਬ। ਤੇ ਵਾਰਿਸ ਸ਼ਾਹ ਜੀ ਤੇ ਸ਼ਿਵ ਬਟਾਲਵੀ ਜੀ ਦਾ ਜ਼ਿਕਰ ਵੀ ਹੋ ਗਿਆ ਹੈ ਕਵਿਤਾ ਵਿੱਚ, ਤੇ ਹੁਣ ਮੈਂ ਪੁੱਛਣਾ ਚਾਹਾਂਗੀ ਕਿ ਇਸ ਤੋਂ ਇਲਾਵਾ ਕਿਹੜੇ ਕਿਹੜੇ ਜੈਨਰਸ ਨੇ ਜਿਨ੍ਹਾਂ ਵਿੱਚ ਤੁਸੀਂ ਕਵਿਤਾਵਾਂ ਲਿਖਣਾ ਪਸੰਦ ਕਰਦੇ ਹੋ, ਤੇ ਕਿਹੜਾ ਜੈਨਰ ਹੈ ਜਿਹਦੀ ਕਵਿਤਾ ਤੁਸੀਂ ਇੱਕ ਹੋਰ ਕਵਿਤਾ ਪੇਸ਼ ਕਰਨਾ ਚਾਹੋਗੇ?
5: ਐਜ਼ ਏ ਟੀਚਰ ਜਿੰਨੇ ਮੈਨੂੰ ਸੁਣਨ ਵਾਲੇ ਨੇ, ਮੈਂ ਸਭ ਨੂੰ ਇਹੀ ਕਹਾਂਗਾ ਕਿ ਤੁਸੀਂ ਜਿਵੇਂ ਸਾਡੇ ਕੋਲ ਸਮੇਂ ਸਾਰਿਆਂ ਕੋਲ ਹੁੰਦਾ ਹੈ ਪਰ ਉਸਦਾ ਸਦਉਪਯੋਗ ਕੋਈ ਕੋਈ ਕਰਦਾ ਹੈ, ਅਤੇ ਉਸਦੇ ਲਈ ਮੈਂ ਕੁਝ ਲਿਖਿਆ ਸੀਗਾ ਕਿ ਵਿਹਲੇ ਬੈਠ ਸਮਾਂ ਨਾ ਗਵਾਈਏ ਕਿਸੇ ਨਾ ਕਿਸੇ ਕੰਮ 'ਤੇ ਲਾਈਏ, ਵਿਹਲੇ ਬੈਠ ਸਮਾਂ ਨਾ ਗਵਾਈਏ ਕਿਸੇ ਨਾ ਕਿਸੇ ਕੰਮ 'ਤੇ ਲਾਈਏ, ਸੱਚ ਦੀ ਕਮਾਈਏ ਹੱਕ ਦੀ ਖਾਈਏ, ਵਕਤ ਅੱਗੇ ਬੰਦਾ ਹੈ ਝੁਕਦਾ ਵਕਤ ਬੰਦੇ ਅੱਗੇ ਝੁਕਦਾ ਨਹੀਂ, ਮੈਂ ਸ਼ੁਕਰ ਕਰਾਂ ਪਰਮਾਤਮਾ ਦਾ ਕਿ ਵਕਤ ਕਿਸੇ ਲਈ ਰੁਕਦਾ ਨਹੀਂ, ਸਮਾਂ ਹੈ ਉਸ ਰੇਤ ਵਾਂਗਰਾਂ ਜੋ ਮੁੱਠੀ 'ਚੋਂ ਕਿਰ ਜਾਂਦਾ ਹੈ, ਸਮਾਂ ਹੈ ਉਸ ਰੇਤ ਵਾਂਗਰਾਂ ਜੋ ਮੁੱਠੀ 'ਚੋਂ ਕਿਰ ਜਾਂਦਾ ਹੈ, ਜੋ ਸਮੇਂ ਨੂੰ ਮਖੌਲ ਸਮਝਦੇ ਨੇ ਸਮਾਂ ਉਹਨਾਂ ਦਾ ਮਜ਼ਾਕ ਉਡਾਉਂਦਾ ਹੈ, ਵੇਖ ਲੈਣਾ ਇਹ ਵੀ ਪਰਖ ਕੇ ਸੱਚ ਦੁਨੀਆਂ ਤੋਂ ਕਦੇ ਲੁਕਦਾ ਨਹੀਂ, ਮੈਂ ਸ਼ੁਕਰ ਕਰਾਂ ਪਰਮਾਤਮਾ ਦਾ ਕਿ ਵਕਤ ਕਿਸੇ ਲਈ ਰੁਕਦਾ ਨਹੀਂ, ਮੈਂ ਸ਼ੁਕਰ ਕਰਾਂ ਪਰਮਾਤਮਾ ਦਾ ਕਿ ਵਕਤ ਕਿਸੇ ਲਈ ਰੁਕਦਾ ਨਹੀਂ।
4: ਵਾਹ ਬਹੁਤ ਖੂਬ। ਤੇ ਕਵਿਤਾਵਾਂ ਦਾ ਸਿਲਸਿਲਾ ਯੂੰ ਹੀ ਜਾਰੀ ਰਹੇਗਾ, ਲੇਕਿਨ ਉਸ ਤੋਂ ਪਹਿਲਾਂ ਹੁਣ ਸਮਾਂ ਹੋ ਚੁੱਕਿਆ ਹੈ ਇੱਕ ਸੋਹਣੇ ਜਿਹੇ ਗੀਤ ਦਾ, ਤੇ ਅਸੀਂ ਤੁਹਾਨੂੰ ਵੀ ਪੁੱਛਣਾ ਚਾਹਾਂਗੇ ਕਿ ਸਾਡੇ ਲਿਸਨਰਸ ਨੂੰ ਤੁਸੀਂ ਆਪਣਾ ਕਿਹੜਾ ਪਸੰਦੀਦਾ ਗੀਤ ਸੁਣਾਉਣਾ ਚਾਹੋਗੇ?
5: ਜਿਵੇਂ ਕਿ ਮੇਰਾ ਪ੍ਰੋਫੈਸ਼ਨ ਟੀਚਿੰਗ ਹੈ ਤੇ ਮੈਂ ਪੰਜਾਬੀ ਟੀਚਰ ਹਾਂ, ਤੇ ਪੰਜਾਬ ਤੇ ਪੰਜਾਬੀਅਤ ਨੂੰ ਵੀ ਮੈਂ ਬਹੁਤ ਪਿਆਰ ਕਰਦਾ ਹਾਂ, ਤੇ ਉਸੇ ਤਰ੍ਹਾਂ ਦਾ ਇੱਕ ਪੰਜਾਬੀਅਤ ਨੂੰ ਜਿਹੜਾ ਪ੍ਰਵਾਨ ਹੋਵੇ ਉਹ ਗੀਤ ਮੈਂ ਪੇਸ਼ ਕਰਨਾ ਜ਼ਰੂਰ ਚਾਹਾਂਗਾ। ਸਤਿੰਦਰ ਸਰਤਾਜ ਦਾ ਆਰਸੀ ਗੀਤ ਜਿਹੜਾ ਹੈ ਉਹ ਮੈਂ ਉਮੀਦ ਕਰਾਂਗਾ ਤੁਸੀਂ ਚਲਾ ਦਿਓ, ਤਾਂ ਸ਼ੁਕਰੀਆ ਤੁਹਾਡਾ।
4: ਜੀ ਬਿਲਕੁਲ, ਤੁਹਾਡਾ ਪਸੰਦੀਦਾ ਗੀਤ ਜ਼ਰੂਰ ਸ਼ਰੋਤਾਵਾਂ ਨੂੰ ਸੁਣਾਇਆ ਜਾਏਗਾ।

0: ਜਿਵੇਂ ਤੁਸੀਂ ਹੁਣੇ ਕਿਹਾ ਕਿ ਵਿੱਚ ਪੰਜਾਬੀ ਕਰਾਂ ਮੈਂ ਗੱਲਾਂ ਸਮਝਾਂ ਆਪਣਾ ਮਾਨ, ਤੇ ਇਸ ਲਾਈਨ ਨੂੰ ਥੋੜਾ ਤੁਸੀਂ ਇਲੈਬੋਰੇਟ ਕਰਕੇ ਸਮਝਾ ਸਕਦੇ ਹੋ ਸਾਡੇ ਸ਼ਰੋਤਾਵਾਂ ਨੂੰ?
1: ਹਾਂਜੀ ਜ਼ਰੂਰ। ਜਿਵੇਂ ਕਿ ਅੱਜ ਇੱਕ ਚਲਨ ਚੱਲਿਆ ਹੋਇਆ, ਜਿਵੇਂ ਟ੍ਰੈਂਡ ਕਹਿ ਦਿੰਦੇ ਹਾਂ ਆਪਾਂ, ਇੱਕ ਦੌਰ ਹੈ ਜਿਹੜੇ 'ਚ ਅਸੀਂ ਜਿਹੜੀ ਸਾਡੀ ਖੇਤਰੀ ਭਾਸ਼ਾਵਾਂ ਨੇ ਜਾਂ ਸਾਡੀ ਸੂਬਾ

0: ਸਾਡੀ ਮਾਂ ਬੋਲੀ ਦੇ ਪ੍ਰਤੀ, ਉਹ ਮਾਂ ਬੋਲੀ ਹੀ ਮੈਂ ਸਮਝਦਾ ਕਿ ਇਨਸਾਨ ਨੂੰ ਬਿਹਤਰ ਦਿਸ਼ਾ ਦੇ ਵਿੱਚ ਤੇ ਦਸ਼ਾ ਦੇ ਵਿੱਚ ਲੈ ਕੇ ਜਾ ਸਕਦੀ।
1: ਤੇ ਜਿਵੇਂ ਅੱਜ ਕੱਲ ਦੇ ਬੱਚੇ ਆ ਉਹ ਆਪਣੀ ਮਾਤ ਭਾਸ਼ਾ ਤੋਂ ਕਿਤੇ ਨਾ ਕਿਤੇ ਦੂਰ ਜਾ ਰਿਹਾ, ਅੰਗਰੇਜ਼ੀ ਵੱਲ ਹੋ ਗਿਆ, ਹੋਰ ਭਾਸ਼ਾਵਾਂ ਹੋ ਗਈਆਂ ਉਸ ਵੱਲ ਜਾ ਰਿਹਾ, ਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕਦਾ?
0: ਨਹੀਂ, ਇਸ 'ਚ ਦੇਖੋ ਜੇ ਆਪਾਂ ਕਹੀਏ ਕਿ ਹੋਰ ਲੈਂਗੁਏਜ ਕੋਈ ਇੰਪੋਰਟੈਂਟ ਨਹੀਂ ਤਾਂ ਇਹ ਵੀ ਨਾ ਇਨਸਾਫ਼ੀ ਹੋਏਗੀ। ਲੈਂਗੁਏਜ ਕਾਫ਼ੀ ਇੰਪੋਰਟੈਂਟ ਹੁੰਦੀਆਂ ਨੇ ਵਿਅਕਤੀ ਦੇ ਲਾਈਫ ਦੇ ਵਿੱਚ, ਅਤੇ ਅਸੀਂ ਜਦੋਂ ਵੀ ਕਿਸੇ ਵੀ ਫਿਲੋਸਫਰ ਦੀ ਜਾਂ ਕਿਸੇ ਮਹਾਨ ਵਿਅਕਤੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨਾਂ ਦੇ ਜੀਵਨ ਜਾਂਚ ਜਦੋਂ ਝਾਤੀ ਮਾਰਦੇ ਹਾਂ, ਨਜ਼ਰ ਮਾਰਦੇ ਹਾਂ, ਤਾਂ ਇਹ ਚੀਜ਼ ਦੇਖਦੇ ਹਾਂ ਕਿ ਉਹਨਾਂ ਨੂੰ ਆਪਣੀ ਭਾਸ਼ਾ ਦੇ ਨਾਲ ਨਾਲ ਦੂਜੀਆਂ ਜਿਹੜੀਆਂ ਹੋਰ ਭਾਸ਼ਾਵਾਂ ਨੇ ਉਹ ਵੀ ਬਹੁਤ ਸਾਰੀਆਂ ਆਉਂਦੀਆਂ ਸੀਗੀਆਂ। ਜਿਵੇਂ ਕਾਫ਼ੀ ਸਾਡੇ ਕੋਲ ਭੀਮ ਰਾਓ ਅੰਬੇਦਕਰ ਜੀ ਸੀਗੇ, ਉਹਨਾਂ ਨੂੰ ਕਾਫ਼ੀ ਸਾਰੀ ਭਾਸ਼ਾਵਾਂ ਆਉਂਦੀਆਂ ਸੀਗੀਆਂ। ਸਾਡੇ ਜਿਹੜੇ ਬਾਬਾ ਨਾਨਕ ਜੀ ਨੇ, ਸਾਡੇ ਗੁਰੂ ਸਾਹਿਬਾਨ ਨੇ, ਉਹਨਾਂ ਨੂੰ ਫਾਰਸੀ ਦਾ ਵੀ ਚੰਗਾ ਗਿਆਨ ਸੀਗਾ, ਪੰਜਾਬੀ ਵੀ ਉਹਨਾਂ ਨੇ ਜਿਵੇਂ ਕਹਿ ਸਕਦੇ ਹੋ ਪੰਜਾਬੀ ਨੂੰ ਆਪਣਾ ਜ਼ਰੀਆ ਬਣਾਇਆ ਗੁਰਬਾਣੀ ਲਿਖਣ ਦਾ। ਤਾਂ ਇਸ ਤਰ੍ਹਾਂ ਜਿਹੜੀ ਹੋਰ ਭਾਸ਼ਾ ਦਾ ਆਉਣਾ ਵੀ ਚੰਗੀ ਗੱਲ ਹੈ, ਪਰ ਉਸ ਦੇ ਨਾਲ ਨਾਲ ਆਪਣੀ ਮਾਂ ਬੋਲੀ ਜਿਹੜੀ ਹੈ ਉਸ ਦੀ ਵਿਸ਼ੇਸ਼ ਇੱਕ ਫੀਲਿੰਗ, ਇੱਕ ਕਨੈਕਟੀਵਿਟੀ ਹੁੰਦੀ ਹੈ ਵਿਅਕਤੀ ਦੀ ਲਾਈਫ ਦੇ ਵਿੱਚ, ਅਤੇ ਉਸ ਨੂੰ ਉਹੀ ਬੰਦਾ ਮਹਿਸੂਸ ਕਰਦਾ ਜਿਹੜਾ ਉਹਨੂੰ ਦਿਲੋਂ ਪਿਆਰ ਕਰਦਾ।
1: ਜੀ ਬਿਲਕੁਲ ਜੀ। ਹੁਣ ਚੱਲਦੇ ਹਾਂ ਅਸੀਂ ਖਿਆਲਾਂ ਵੱਲ, ਅਤੇ ਖਿਆਲਾਂ ਵੱਲ ਜਾਂਦੇ ਹੋਏ ਮੈਂ ਇਹ ਪੁੱਛਣਾ ਚਾਹਾਂਗੀ ਕਿ ਜਿਵੇਂ ਸ਼ਾਇਰ ਨੂੰ ਕਦੇ ਕਦੇ ਥੋਟਸ ਜਿਵੇਂ ਆ ਜਾਂਦੇ ਆ, ਅਚਾਨਕ ਥੋਟਸ ਆ ਜਾਂਦੇ ਆ, ਅਤੇ ਉਹ ਸਾਨੂੰ ਉਸੇ ਟਾਈਮ ਲਿਖ ਲੈਣੇ ਚਾਹੀਦੇ ਆ ਜਾਂ ਜਦੋਂ ਅਸੀਂ ਫ੍ਰੀ ਹੋਵਾਂ ਅਤੇ ਉਸ ਵੇਲੇ ਸਾਨੂੰ ਟਾਈਮ ਕੱਢ ਕੇ ਉਹ ਥੋਟਸ ਲਿਖਣੇ ਚਾਹੀਦੇ ਆ?
0: ਨਹੀਂ, ਵੈਸੇ ਤਾਂ ਦੇਖੋ ਮੇਰਾ ਜਿਹੜਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਕਿ ਜਦੋਂ ਤੁਹਾਨੂੰ ਕੋਈ ਵੀ ਆਮਦ ਹੋਵੇ, ਕੋਈ ਵੀ ਕਹਿ ਸਕਦੇ ਹੋ ਤੁਸੀਂ ਰਚਨਾ ਔੜ ਰਹੀ ਹੋਵੇ, ਤਾਂ ਉਸ ਸਮੇਂ ਜਿੰਨਾ ਜਲਦੀ ਹੋ ਸਕੇ ਤੁਸੀਂ ਉਹਨੂੰ ਲਿਖ ਲੈਣਾ ਚਾਹੀਦਾ, ਅਤੇ ਟਾਈਮ ਵੇਸਟ ਕਰੇ ਬਿਨਾ ਹੀ ਉਹਨੂੰ ਥੋੜ੍ਹਾ ਜਿਹਾ ਆਪਣੇ ਮਨ 'ਚ ਜਾਂ ਆਪਣੇ ਦਿਮਾਗ 'ਚ ਤੁਸੀਂ ਹੋਰ ਹੋਰ ਸ਼ਬਦਾਂ ਰਾਹੀਂ ਅਪਲਾਈ ਕਰਕੇ ਉਹਦਾ ਕੁਛ ਹੋਰ ਵਧੀਆ ਬਿਹਤਰ ਵੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਮੇਰਾ ਮੰਨਣਾ ਤਾਂ ਇਹੀ ਹੈ ਕਿ ਲਿਖ ਲੈਣਾ ਚਾਹੀਦਾ ਤਾਂ ਜ਼ਿਆਦਾ ਬੈਸਟ ਰਹਿੰਦਾ, ਕਿਉਂਕਿ ਅੱਜ ਦੇ ਦੌਰ 'ਚ ਬਹੁਤ ਫਾਸਟ ਹੋ ਗਈ ਹੈ ਲਾਈਫ, ਅਤੇ ਉਸ ਦੇ ਚੱਕਰ 'ਚ ਕਾਫ਼ੀ ਸਾਰੀ ਚੀਜ਼ਾਂ ਰਹਿ ਜਾਂਦੀਆਂ ਨੇ, ਅਤੇ ਇਸ ਲਈ ਸਾਨੂੰ ਲਿਖ ਕੇ ਰੱਖ ਲੈਣਾ ਚਾਹੀਦਾ, ਅਤੇ ਉਸਨੂੰ ਵਾਰ ਵਾਰ ਥੋੜ੍ਹਾ ਜਿਹਾ ਰਿਪੀਟ ਕਰਕੇ ਹੋਰ ਸ਼ਬਦਾਂ 'ਚ ਵੀ ਪਰੋਣਾ ਚਾਹੀਦਾ ਤਾਂ ਜੋ ਉਹਦੇ ਹੋਰ ਵਧੀਆ ਅਰਥ ਨਿਕਲ ਸਕਣ।
1: ਅਤੇ ਤੁਸੀਂ ਕੋਈ ਆਪਣਾ ਇੰਸਟੈਂਟ ਥੋਟ ਜੋ ਤੁਸੀਂ ਲਿਖਿਆ ਉਹ ਸੁਣਾਉਣਾ ਚਾਹੋ?
0: ਮੈਨੂੰ ਕਿਸੇ ਨੇ ਪੁੱਛਿਆ ਕਿ ਤੂੰ ਕਿੱਦਾਂ ਦਾ ਸ਼ਾਇਰ ਹੈ, ਵੈਸੇ ਮੈਂ ਆਪਣੇ ਆਪ ਨੂੰ ਸ਼ਾਇਰ ਨਹੀਂ ਮੰਨਦਾ, ਪਰ ਫਿਰ ਵੀ ਲੋਕ ਕਹਿ ਦਿੰਦੇ ਨੇ ਕਿ ਆਹ ਤਾਂ ਸ਼ਾਇਰ ਹੋ ਗਿਆ ਮੁੰਡਾ, ਅਤੇ ਮੈਂ ਲਿਖਿਆ ਸੀਗਾ ਕਿ ਮੇਰਾ ਇਸ਼ਕ ਰੂਹਾਨੀ ਰੱਬ ਦੇ ਲਈ ਮੈਂ ਕਰਾਂ ਦੁਆਵਾਂ ਸਭ ਦੇ ਲਈ, ਮੇਰਾ ਇਸ਼ਕ ਰੂਹਾਨੀ ਰੱਬ ਦੇ ਲਈ ਮੈਂ ਕਰਾਂ ਦੁਆਵਾਂ ਸਭ ਦੇ ਲਈ, ਹਰ ਪਲ ਮੈਂ ਕਰਾਂ ਕੋਸ਼ਿਸ਼ਾਂ ਵਿੱਚ ਦਿਲਾਂ ਦੇ ਵਸਣ ਲਈ, ਬੇਤਾਬ ਜਿਹਾ ਮੈਂ ਖਿਪਲਾ ਸਭ ਨੂੰ ਇਹ ਵੀ ਦੱਸਣ ਲਈ ਕਿ ਮੈਂ ਖੁਆਬਾਂ ਵਾਲਾ ਹਾਂ ਵਪਾਰਾਂ ਵਾਲਾ ਨਹੀਂ, ਮੈਂ ਮੁਹੱਬਤਾਂ ਵਾਲਾ ਹਾਂ ਹਥਿਆਰਾਂ ਵਾਲਾ ਨਹੀਂ, ਤਾਂ ਇੱਦਾਂ ਦੇ ਮਤਲਬ ਆ ਜਾਂਦੇ ਨੇ ਥੋਟ।
1: ਤਾਂ ਬਹੁਤ ਖੂਬ
0: ਜੀ, ਸ਼ੁਕਰੀਆ।
1: ਅਤੇ ਹੁਣ ਥੋੜ੍ਹਾ ਯੂਥ ਵੱਲ ਲੈ ਕੇ ਚੱਲਦੇ ਹਾਂ ਇਸ ਕਾਰਜਕ੍ਰਮ ਨੂੰ, ਜਿਵੇਂ ਤੁਹਾਨੂੰ ਕੀ ਲੱਗਦਾ ਕਿ ਅੱਜ ਦੀ ਯੂਥ ਕਲਾ ਨਾਲ ਕਿੰਨੀ ਜੁੜੀ ਹੋਈ ਹੈ, ਅਤੇ ਜਿੱਥੇ ਤੁਸੀਂ ਪੜ੍ਹਾਉਂਦੇ ਹੋ ਉੱਥੇ ਬੱਚਿਆਂ ਦਾ ਸ਼ਾਇਰੀ ਵੱਲ, ਪੋਇਟਰੀ ਵੱਲ ਕਿੰਨੀ ਸੋਚ ਹੈ ਅਤੇ ਕਿੰਨਾ ਰੁਝਾਨ ਹੈ?
0: ਅੱਜ ਜੇ ਅਸੀਂ ਅੱਜ ਦੇ ਸੰਦਰਭ 'ਚ ਗੱਲ ਕਰੀਏ ਤਾਂ ਜਿਹੜੀ ਸਾਡੀ ਪੀੜ੍ਹੀ ਜਿਹੜੀ ਯੁਵਾ ਹੋ ਰਹੀ ਹੈ, ਕਿਉਂਕਿ ਮੈਂ ਦੇਖਿਆ ਯੂਨੀਵਰਸਿਟੀ 'ਚ ਵੀ ਆਪਾਂ ਰਹੇ ਹਾਂ ਅਤੇ ਕਾਲਜ ਵੀ ਆਪਾਂ ਲਾਈਫ ਦੀ ਦੌਰ ਨੂੰ ਦੇਖਿਆ ਹੈ, ਅਤੇ ਉੱਥੇ ਉਸ ਟਾਈਮ ਅਤੇ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਡਿਫਰੈਂਸ ਆ ਗਏ ਨੇ। ਲੋਕ ਆਪਣੀ ਮਾਂ ਬੋਲੀ ਨੂੰ, ਆਪਣੀ ਐਗਜ਼ਿਸਟੈਂਸ ਨੂੰ, ਆਪਣੀ ਹੋਂਦ ਨੂੰ ਬਣਾਉਣ ਲਈ ਇੰਨੇ ਸਜਗ ਨਹੀਂ ਜਾਪਦੇ ਜਿੰਨੇ ਅੱਜ ਤੋਂ ਪਹਿਲੇ ਦੌਰ 'ਚ ਜਾਪਦੇ ਸੀਗੇ, ਅਤੇ ਉਹਨਾਂ ਦੇ ਸ਼ਾਇਦ ਮਾਇੰਡ 'ਚ ਇੱਕ ਥੋਟ ਬਣ ਗਿਆ, ਇੱਕ ਮਾਇੰਡ ਸੈੱਟ ਬਣ ਗਿਆ ਕਿ ਜੇ ਆਪਾਂ ਇੰਗਲਿਸ਼ ਪੜ੍ਹਾਂਗੇ ਤਾਂ ਆਪਾਂ ਜ਼ਿਆਦਾ ਐਜੂਕੇਟਿਡ ਕਹਾਵਾਂਗੇ। ਪਰ ਮੇਰਾ ਆਪਣਾ ਪਰਸਨਲ ਓਪੀਨੀਅਨ ਹੈ, ਮੈਂ ਬੱਚਿਆਂ ਨੂੰ ਹਮੇਸ਼ਾ ਇਹੀ ਗੱਲ ਕਹਿੰਦਾ ਹਾਂ ਕਿ ਇੰਗਲਿਸ਼ ਇੱਕ ਭਾਸ਼ਾ ਜਾਂ ਕੋਈ ਵੀ ਹੈ ਉਹ ਇੱਕ ਜ਼ਰੀਆ ਹੋ ਸਕਦੀ ਹੈ ਗਿਆਨ ਨੂੰ ਹਾਸਿਲ ਕਰਨ ਦਾ, ਗਿਆਨ ਕੁਛ ਹੋਰ ਹੈ। ਸਕੂਲ ਤੁਹਾਨੂੰ ਦੱਸਦਾ ਹੈ ਤੁਸੀਂ ਕਿੱਦਾਂ ਪੜ੍ਹਨਾ ਹੈ, ਪਰ ਜਿਹੜੀ ਪੜ੍ਹਾਈ ਅਸੀਂ ਪੜ੍ਹਨੀ ਹੈ ਉਹ ਅਸੀਂ ਆਪਣੀ ਜ਼ਿੰਦਗੀ ਤੋਂ ਸਿੱਖਦੇ ਹਾਂ। ਇਸ ਕਰਕੇ ਮੈਂ ਮੰਨਦਾ ਕਿ ਜਿਹੜੇ ਸਾਡੇ ਅੱਜ ਦੇ ਯੁਵਾ ਪੀੜ੍ਹੀ ਹੈ ਉਹਨਾਂ 'ਚ ਬਹੁਤ ਮੁੰਡੇ ਲਿਖਦੇ ਨੇ, ਕੁੜੀਆਂ ਵੀ ਲਿਖਦੀਆਂ ਨੇ, ਬਹੁਤ ਸੋਹਣਾ ਲਿਖ ਰਹੇ ਨੇ, ਤਾਂ ਪਰ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਘੱਟ ਹੈ, ਅਤੇ ਹੋਰ ਹੋਣੀ ਚਾਹੀਦੀ ਹੈ, ਤਾਂ ਉਹਦੇ ਨਾਲ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਸਾਡਾ ਸਮਾਜ ਹੈ, ਸਾਡਾ ਵਾਤਾਵਰਨ ਹੈ, ਸਾਡੇ ਦੁਨੀਆਦਾਰੀ ਦੇ ਜਿਹੜੇ ਲੋਕ ਕਹਿੰਦੇ ਨੇ ਕਿ ਅੱਜ ਕੱਲ੍ਹ ਕ੍ਰਾਈਮ ਵੱਧ ਗਏ ਨੇ, ਤਾਂ ਮੈਂ ਮੰਨਦਾ ਜਿਹੜਾ ਸ਼ਾਇਰ ਹੁੰਦਾ ਜਾਂ ਕਵੀ ਹੁੰਦਾ ਉਹਦਾ ਜਿਹੜਾ ਦਿਲ ਹੁੰਦਾ ਬਹੁਤ ਸਾਫ਼ ਹੁੰਦਾ, ਅਤੇ ਇਸ ਚੀਜ਼ ਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਅੱਜ ਕੱਲ੍ਹ ਨਸ਼ੇ ਦਾ ਦੌਰ ਚੱਲ ਰਿਹਾ, ਜੇ ਆਪਾਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਾਂਗੇ, ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਇਸ ਲਾਇਕ ਬਣਾਵਾਂਗੇ ਕਿ ਉਹ ਜ਼ਿੰਦਗੀ 'ਚ ਆਪਣੇ ਚੰਗੇ ਮਾੜੇ ਬਾਰੇ ਸੋਚ ਸਕਣ, ਤਾਂ ਡੈਫੀਨੇਟਲੀ ਸਮਾਜ 'ਚ ਚੇਂਜ ਆਏਗਾ।
1: ਜੀ,

0: ਜਿਵੇਂ ਬੱਚੇ ਕਦੇ ਕਦੇ ਲਿਖਦੇ ਟਾਈਮ ਜਾਂ ਕਦੇ ਪ੍ਰੈਜੈਂਟ ਕਰਦੇ ਟਾਈਮ ਆਪਣੀ ਸ਼ਾਇਰੀ ਨੂੰ ਜਾਂ ਪੋਇਟਰੀ ਨੂੰ ਕਦੇ ਕਦੇ ਕੌਨਸ਼ੀਅਸ ਜ਼ਰੂਰ ਹੋ ਜਾਂਦੇ ਆ ਜਦੋਂ ਸ਼ੁਰੂਆਤੀ ਦੌਰ ਹੁੰਦਾ, ਅਤੇ ਤੁਹਾਡੇ ਨਾਲ ਕਦੇ ਇਹ ਚੀਜ਼ ਹੋਈ? ਅਤੇ ਜੋ ਬੱਚੇ ਆ ਜਿਹੜੇ ਅੱਗੇ ਵਧਣਾ ਚਾਹੁੰਦੇ ਆ ਪੋਇਟਰੀ ਵੱਲ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
1: ਨਹੀਂ ਦੇਖੋ, ਮੈਂ ਤਾਂ ਵੈਸੇ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਪੋਇਟਰੀ ਦੇ ਘਰ ਤਾਂ ਬਹੁਤ ਦੂਰ ਹੁੰਦੇ ਨੇ। ਸਾਹਿਤ ਲਿਖਣਾ, ਪੋਇਟਰੀ ਲਿਖਣਾ ਬਹੁਤ ਆਪਣੇ ਆਪ 'ਚ ਇੱਕ ਕਮਾਲ ਦੀ ਕਲਾ ਹੈ, ਬਾ ਕਮਾਲ ਹੈ। ਮਤਲਬ ਤੁਸੀਂ ਪੂਰੀ ਦੁਨੀਆ ਦੇ ਵਿੱਚੋਂ ਓਬਜ਼ਰਵ ਕਰਦੇ ਹੋ ਚੀਜ਼ਾਂ ਨੂੰ, ਓਬਜ਼ਰਵ ਕਰਨ ਤੋਂ ਬਾਅਦ ਫਿਰ ਉਹਨੂੰ ਆਪਣੇ ਦਿਮਾਗ ਦੇ ਵਿੱਚ ਉਹਨੂੰ ਮਥਦੇ ਹੋ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਮਥਣਾ, ਜਿਵੇਂ ਰਿੜਕਣਾ। ਅਤੇ ਉਸਨੂੰ ਰਿੜਕਣ ਤੋਂ ਬਾਅਦ ਜਿਹੜੇ ਤੁਹਾਡੀ ਪਰਿਪੱਕਤਾ, ਤੁਹਾਡੀ ਸੋਚ ਦੇ ਅਕੋਰਡਿੰਗ ਜਿਹੜੇ ਖਿਆਲ ਪਣਪਦੇ ਨੇ ਜਾਂ ਨਿਕਲਦੇ ਨੇ, ਫਿਰ ਉਹ ਤੁਸੀਂ ਸ਼ਬਦਾਂ 'ਚ ਪਰੋ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹੋ, ਤਾਂ ਜਾ ਕੇ ਕਿਤੇ ਕੋਈ ਮਕਬੂਲ ਸ਼ਾਇਰੀ ਪੈਦਾ ਹੁੰਦੀ ਹੈ। ਅਤੇ ਮੇਰਾ ਮੰਨਣਾ ਇਹੀ ਹੈ ਵੀ ਬੰਦੇ ਨੂੰ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ, ਕਿਉਂਕਿ ਜ਼ਿੰਦਗੀ ਹੈ ਜਿਹੜੀ, ਉਹ ਮੰਜ਼ਿਲ ਦਾ ਨਾ ਹੀ, ਉਹ ਸੰਘਰਸ਼ ਦਾ ਨਾ ਹੈ।
0: ਜੀ, ਅਤੇ ਯੂਥ ਲਈ ਕੋਈ ਇਨਕਰੇਜ ਕਰਨ ਵਾਸਤੇ ਕੋਈ ਯੂਥ ਨੂੰ ਕੋਈ ਕਵਿਤਾ ਤੁਸੀਂ ਸੁਣਾਉਣਾ ਚਾਹੋਗੇ?
1: ਹਾਂਜੀ ਜ਼ਰੂਰ। ਮੇਰੀ ਇੱਕ ਨਜ਼ਮ ਹੈ ਜਿਸਦਾ ਟਾਈਟਲ ਹੈ ਇੱਕ ਨਜ਼ਰ, ਅਤੇ ਮੈਂ ਹਰੇਕ ਜਿਹੜਾ ਯੁਵਾ ਹੈ ਅੱਜ ਦਾ, ਜਿਹੜਾ ਗੰਭੀਰ ਹੈ ਆਪਣੀ ਜ਼ਿੰਦਗੀ ਨੂੰ, ਆਪਣੇ ਸਮਾਜ ਨੂੰ ਲੈ ਕੇ, ਉਹਦੇ ਨੂੰ ਰੀਪ੍ਰਜੈਂਟ ਕਰ ਰਿਹਾ ਕਿ ਕਿੰਨਾ ਕੁਝ ਦੁਨੀਆ 'ਤੇ ਤੱਕਿਆ, ਕਿੰਨਾ ਕੁਝ ਦੁਨੀਆ 'ਤੇ ਤੱਕਿਆ, ਹੁਣ ਸਮਝ ਰਤਾ ਨਾ ਆਵੇ, ਉਹਨੇ ਤਾਂ ਆਖ ਲਿਆ ਸੀ ਵਾਰੇ ਸ਼ਾਹ ਨੂੰ। ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰ ਰਿਹਾ ਕਿ ਉਹਨੇ ਤਾਂ ਆਖ ਲਿਆ ਸੀ ਵਾਰੇ ਸ਼ਾਹ ਨੂੰ, ਹੁਣ ਤੀ ਦੁਖੜਾ ਕਿਹਨੂੰ ਸੁਣਾਵੇ, ਹੁਣ ਤੀ ਦੁਖੜਾ ਕਿਹਨੂੰ ਸੁਣਾਵੇ, ਕਿੰਨਾ ਕੁਝ ਦੁਨੀਆ 'ਤੇ ਤੱਕਿਆ, ਹੁਣ ਸਮਝ ਰਤਾ ਨਾ ਆਵੇ। ਵੇ ਦਰਦ ਮੰਦਾ ਦੇ ਅਦਰਦਿਆ, ਅੱਜ ਮੁੜ ਤੱਕ ਆਪਣਾ ਪੰਜਾਬ, ਉਵੇਂ ਰਾਵੀ ਰੋਵੇ ਦਰਿਆ, ਨਾਲੇ ਰੋਵੇ ਚਨਾਬ, ਤੈਨੂੰ ਧਰਤੀ ਉੱਤੇ ਗੁਰੂਆਂ ਦੀ ਅੱਜ ਫੇਰ ਤੋਂ ਕੋਈ ਬੁਲਾਵੇ, ਕਿੰਨਾ ਕੁਝ ਦੁਨੀਆ 'ਤੇ ਤੱਕਿਆ, ਹੁਣ ਸਮਝ ਰਤਾ ਨਾ ਆਵੇ, ਕਿੰਨਾ ਕੁਝ ਦੁਨੀਆ 'ਤੇ ਤੱਕਿਆ, ਹੁਣ ਸਮਝ ਰਤਾ ਨਾ ਆਵੇ। ਪਹਿਲਾਂ ਇਕੱਲੀ ਧੀਰ ਹੁੰਦੀ ਸੀ, ਅੱਜ ਪਹਿਲਾਂ ਇਕੱਲੀ ਧੀਰ ਹੁੰਦੀ ਸੀ, ਪਰ ਹੁਣ ਰੋਂਦੇ ਸਾਰੇ ਨੇ, ਖਲਕਤ ਨੇ ਐਸੀ ਕਰਵਟ ਬਦਲੀ, ਕਈ ਬਿਨਾਂ ਮੌਤ ਗਏ ਮਾਰੇ ਨੇ, ਕੋਈ ਬਾਕੀ ਬਚੇ ਇਨਸਾਨਾਂ ਨੂੰ, ਕੋਈ ਬਾਕੀ ਬਚੇ ਇਨਸਾਨਾਂ ਨੂੰ ਕੁਦਰਤ ਦਾ ਪਾਠ ਪੜਾਵੇ, ਕਿੰਨਾ ਕੁਝ ਦੁਨੀਆ 'ਤੇ ਤੱਕਿਆ, ਹੁਣ ਸਮਝ ਰਤਾ ਨਾ ਆਵੇ, ਉਹਨੇ ਤਾਂ ਆਖ ਲਿਆ ਸੀ ਵਾਰੇ ਸ਼ਾਹ ਨੂੰ, ਹੁਣ ਤੀ ਦੁਖੜਾ ਕਿਹਨੂੰ ਸੁਣਾਵੇ। ਪੈਸੇ ਪਿੱਛੇ ਲੱਗ ਕੇ ਲੋਕੀ ਡਾਢਾ ਪਾਪ ਕਮਾਇਆ, ਹਰ ਇੱਕ ਰਿਸ਼ਤਾ ਖਤਮ ਹੋ ਗਿਆ ਜੋ ਸੀ ਬਣਨਾ ਚਾਹਿਆ। ਪੈਸੇ ਪਿੱਛੇ ਲੱਗ ਕੇ ਲੋਕੀ ਡਾਢਾ ਪਾਪ ਕਮਾਇਆ, ਹਰ ਇੱਕ ਰਿਸ਼ਤਾ ਖਤਮ ਹੋ ਗਿਆ ਜੋ ਸੀ ਬਣਨਾ ਚਾਹਿਆ। ਹੁਣ ਮਾਂ ਪਿਓ ਦੇ ਰਿਸ਼ਤੇ ਦੀ ਪਹਿਲਾਂ ਵਾਂਗੂ ਕੌਣ ਦੁਹਾਈਆਂ ਪਾਵੇ, ਹੁਣ ਮਾਂ ਦੇ ਰਿਸ਼ਤੇ ਦੀ ਪਹਿਲਾਂ ਵਾਂਗੂ ਕੌਣ ਦੁਹਾਈਆਂ ਪਾਵੇ, ਕਿੰਨਾ ਕੁਝ ਦੁਨੀਆ 'ਤੇ ਤੱਕਿਆ, ਹੁਣ ਸਮਝ ਰਤਾ ਨਾ ਆਵੇ, ਉਹਨੇ ਤਾਂ ਆਖ ਲਿਆ ਸੀ ਵਾਰੇ ਸ਼ਾਹ ਨੂੰ, ਹੁਣ ਤੀ ਦੁਖੜਾ ਕਿਹਨੂੰ ਸੁਣਾਵੇ, ਹੁਣ ਤੀ ਦੁਖੜਾ ਕਿਹਨੂੰ ਸੁਣਾਵੇ। ਜੀ ਸ਼ੁਕਰੀਆ।
0: ਜਿਵੇਂ ਤੁਸੀਂ ਹੁਣੇ ਅੰਮ੍ਰਿਤਾ ਪ੍ਰੀਤਮ ਜੀ ਬਾਰੇ ਜ਼ਿਕਰ ਕੀਤਾ, ਤੇ ਮੈਂ ਪੁੱਛਣਾ ਚਾਹਾਂਗੀ ਕਿ ਆਪਣੇ ਸ਼ੁਰੂਆਤੀ ਦੌਰ 'ਚ ਤੁਸੀਂ ਕਿਹੜੇ ਪੋਇਟਸ ਜੀ ਜਿਨ੍ਹਾਂ ਨੂੰ ਤੁਸੀਂ ਪੜ੍ਹਨਾ ਪਸੰਦ ਕਰਦੇ ਸੀ, ਜਾਂ ਹੁਣੇ ਕਿਨ ਪੋਇਟਸ ਨੂੰ ਪਸੰਦ ਕਰਦੇ ਹੋ ਪੜ੍ਹਨਾ ਜਾਂ ਸੁਣਨਾ?
1: ਮੈਂ ਮੰਨਦਾ ਕਿ ਜ਼ਿੰਦਗੀ ਹੈ ਜਿਹੜੀ, ਉਹ ਬਹੁਤ ਕੁਝ ਸਿਖਾ ਦਿੰਦੀ ਹੈ। ਕਿਤਾਬਾਂ ਦੇ ਨਾਲੋਂ ਵੀ ਬੰਦੇ ਨੂੰ ਜਿਹੜੀ ਹੈ ਉਹ ਜ਼ਿੰਦਗੀ ਬਾਰੇ ਪੜ੍ਹਨਾ ਚਾਹੀਦਾ ਹੈ, ਕਿਉਂਕਿ ਜ਼ਿੰਦਗੀ ਜਿਹੜਾ ਤੁਹਾਨੂੰ ਲੈਸਨ ਦੇ ਸਕਦੀ ਹੈ ਉਹ ਸ਼ਾਇਦ ਕਿਤਾਬਾਂ ਵੀ ਨਹੀਂ ਦੇ ਸਕਦੀ, ਪਰ ਕਿਤਾਬਾਂ ਤੁਹਾਡੀ ਵਧੀਆ ਦੋਸਤ ਹੋ ਸਕਦੀਆਂ ਨੇ, ਤੁਹਾਨੂੰ ਜ਼ਿੰਦਗੀ 'ਚ ਪ੍ਰੇਰਕ ਦੇ ਤੌਰ 'ਤੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ, ਅਤੇ ਜਿੰਨੀਆਂ ਜ਼ਿਆਦਾ ਹੋ ਸਕੋ ਕਿਤਾਬਾਂ ਦਾ ਜਿਹੜਾ ਗਿਆਨ ਹੈ ਉਹ ਲੈਣਾ ਚਾਹੀਦਾ ਹੈ। ਅਤੇ ਜੇ ਮੈਂ ਕਵੀ ਪੋਇਟਸ ਅਤੇ ਰਾਈਟਰਸ ਦੀ ਗੱਲ ਕਰਾਂ, ਮੇਰੀ ਜ਼ਿੰਦਗੀ 'ਚ ਜਿਵੇਂ ਮੈਂ ਦੱਸਿਆ ਸੀਗਾ ਕਿ 8th ਕਲਾਸ ਤੋਂ ਮੈਂ ਲਿਖਣਾ ਸਟਾਰਟ ਕੀਤਾ ਸੀਗਾ, ਅਤੇ ਜਦੋਂ ਮੈਂ ਆਪਣੇ ਕਾਲਜ ਲੈਵਲ 'ਚ ਆਇਆ, ਕਾਲਜ 'ਚ ਮੈਂ ਪੜ੍ਹਨਾ ਸ਼ੁਰੂ ਕੀਤਾ, ਅਤੇ ਉਸ ਸਮੇਂ ਅੰਮ੍ਰਿਤਾ ਪ੍ਰੀਤਮ ਜੀ ਦੇ ਹਸਬੈਂਡ ਕਹਿ ਸਕਦੇ ਹਾਂ ਅਸੀਂ ਉਹਨਾਂ ਨੂੰ ਕਿ ਅਮਰੋਜ਼ ਜਿਹੜੇ ਚਿੱਤਰਕਾਰ ਨੇ ਬੇਸਿਕਲੀ, ਉਹਨਾਂ ਨਾਲ ਮਿਲਣਾ ਹੋਇਆ। ਅਤੇ ਉਹ ਜੈਨ ਕਾਲਜ ਦੇ ਵਿੱਚ, ਮੈਂ ਕਿੱਸਾ ਦੇ ਛੋਟਾ ਜਿਹਾ ਸ਼ੇਅਰ ਕਰਨਾ ਚਾਹਾਂਗਾ, ਜੈਨ ਕਾਲਜ ਦੇ ਵਿੱਚ ਇੱਕ ਕੰਪੀਟੀਸ਼ਨ ਹੋਇਆ, ਉੱਥੇ ਉਹਨਾਂ ਨੇ ਸ਼ਰਤ ਰੱਖੀ, ਕਹਿੰਦੇ ਤੁਸੀਂ ਅੰਮ੍ਰਿਤਾ ਪ੍ਰੀਤਮ ਅਤੇ ਕਾਵਿ ਗੋਸ਼ਟੀ ਹੈ ਅਤੇ ਉਹਨਾਂ ਦੀ ਹੀ ਪੋਇਮਸ ਲਿਖਣੀ ਬੋਲਣੀ ਹੈ, ਪ੍ਰੈਜੈਂਟ ਕਰਨੀ ਹੈ। ਪਰ ਮੇਰੇ ਜਿਹੜੇ ਪ੍ਰੋਫੈਸਰ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਵੱਖਰਾ ਕੁਛ ਕਰਨ ਦੀ ਕੋਸ਼ਿਸ਼ ਕਰ। ਅਤੇ ਜਦੋਂ ਮੈਂ ਫਿਰ ਲਿਖਦਾ ਸੀਗਾ ਅਤੇ ਮੈਂ ਅੰਮ੍ਰਿਤਾ ਪ੍ਰੀਤਮ 'ਤੇ ਕੁਛ ਲਿਖਿਆ ਸੀਗਾ, ਅਤੇ ਜਦੋਂ ਮੈਂ ਉੱਥੇ ਜਾ ਕੇ ਉਹ ਪ੍ਰੈਜੈਂਟ ਕੀਤਾ, ਉਹ ਸੁਣਾਇਆ, ਅਤੇ ਜਿਹੜੇ ਅਮਰੋਜ਼ ਜੀ ਸੀਗੇ ਉਹਨਾਂ ਦੇ ਅੱਖੀਆਂ 'ਚ ਅੱਥਰੂ ਆ ਗਏ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈ ਅਤੇ ਇਹਨੂੰ ਬੰਦ ਨਾ ਕਰੀ, ਅਤੇ ਜਿੰਨਾ ਹੋ ਸਕਦਾ ਬਿਹਤਰ ਕਰਨ ਦੀ ਕੋਸ਼ਿਸ਼ ਕਰੋ। ਤਾਂ ਉਸ ਤੋਂ ਇਲਾਵਾ ਸੁਰਜੀਤ ਪਾਤਰ ਸਾਹਿਬ ਨਾਲ ਮਿਲਣਾ ਹੋਇਆ। ਸੁਰਜੀਤ ਪਾਤਰ ਸਾਹਿਬ ਜਦੋਂ ਆਪਾਂ ਯੂਨੀਵਰਸਿਟੀ ਪੜ੍ਹਦੇ ਸੀਗੇ ਕੁਰਕਸ਼ੇਤਰਾ, ਉੱਥੇ ਸਮਾਰੋਹ ਰੱਖਿਆ ਗਿਆ ਸਾਹਿਤ ਨਾਲ ਰਿਲੇਟਡ ਸੀਗਾ, ਤੇ ਉੱਥੇ ਉਹਨਾਂ ਨੂੰ ਅਟੈਂਡ ਕਰਨ ਦੀ ਸਾਰੀ ਜਿਹੜੀ ਸਾਡੀ ਡਿਊਟੀ, ਮੈਂ ਤੇ ਇੱਕ ਮੁੰਡਾ ਹੋਰ ਸੀਗਾ ਮੇਰੇ ਨਾਲ, ਮਿੱਤਰ ਸੀਗਾ ਮੇਰਾ, ਸਾਡੀ ਲੱਗੀ ਸੀਗੀ। ਤੇ ਪਾਤਰ ਸਾਹਿਬ ਨੂੰ ਇਕੱਲਿਆਂ ਜਦੋਂ ਬਹਿ ਕੇ ਅਸੀਂ ਗੱਲ ਕੀਤੀ ਤੇ ਉਹਨਾਂ ਨੂੰ ਮੈਂ ਆਪਣੀ ਪੋਇੰਟ ਸੁਣਾਈਆਂ, ਤੇ ਪਾਤਰ ਸਾਹਿਬ ਨੇ ਇੱਕ ਗੱਲ ਕਹੀ, ਕਹਿੰਦੇ ਕਾਕਾ ਤੂੰ ਲਿਖਦਾ ਬਹੁਤ ਵਧੀਆ, ਬਸ ਲਿਖਣਾ ਨਾ ਛੱਡੀ, ਬਾਕੀ ਜ਼ਿੰਦਗੀ ਹੈ ਬਹੁਤ ਕੁਛ ਸਿਖਾਉਂਦੀ ਹੈ ਤੇ ਉਸ ਨੂੰ ਅਮਲ 'ਚ ਲਿਆਈ ਜਾਈ, ਬਾਕੀ ਗੋਡ ਬਲੈਸ ਯੂ। ਤੇ ਮੈਨੂੰ ਬਹੁਤ ਚੰਗੀ ਅੱਜ ਵੀ ਯਾਦ ਨੇ ਉਹ ਲਾਈਨਾਂ। ਤੇ ਉਸ ਤੋਂ ਇਲਾਵਾ ਜਸਵਿੰਦਰ ਸਿੰਘ ਜੀ ਨੇ ਮਾਤ ਲੋਕ ਵਾਲੇ, ਉਹਨਾਂ ਨਾਲ ਵੀ ਮਿਲਣਾ ਹੋਇਆ, ਬਹੁਤ ਬਲੈਸਿੰਗਸ ਦਿੱਤੀਆਂ ਨੇ ਉਹਨਾਂ ਨੇ ਵੀ, ਉਹਨਾਂ ਦਾ ਵੀ ਆਸ਼ੀਰਵਾਦ ਹੈ। ਤੇ ਸਾਡੇ ਅੰਬਾਲੇ ਦੇ ਡਾਕਟਰ ਰਤਨ ਸਿੰਘ ਢਿੱਲੋਂ ਜੀ, ਜਿਨ੍ਹਾਂ ਦਾ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ, ਦਿਲੋਂ ਉਹਨਾਂ ਦਾ ਇਸਤਕਬਾਲ ਕਰਦਾ ਹਾਂ ਕਿ ਉਹਨਾਂ ਨੇ ਇੱਕ ਪੇਂਡੂ, ਜਿਵੇਂ ਕਹਿ ਸਕਦੇ ਆਪਾਂ, ਇੱਕ ਪੇਂਡੂ ਜੇ ਆਮ ਜੇ ਮੁੰਡੇ ਨੂੰ ਇੱਕ ਜੋਤ ਜਗਾਉਣ ਦੀ, ਜਿਹੜੀ ਮਨ ਦੇ ਵਿੱਚ ਇੱਕ ਜੋਤ ਜਗਾਈ ਕਿ ਤੂੰ ਵਧੀਆ ਕਰ ਸਕਦਾ, ਅਤੇ ਉਹ ਰਸਤਾ ਦਿਖਾਇਆ ਮੈਨੂੰ। ਅਤੇ ਮੇਰੇ ਡਾਕਟਰ ਕੁਲਦੀਪ ਸਿੰਘ ਜੀ, HOD ਨੇ ਕੁਰਕਸ਼ੇਤਰ ਯੂਨੀਵਰਸਿਟੀ ਡਿਪਾਰਟਮੈਂਟ ਆਫ ਪੰਜਾਬੀ ਦੇ ਵਿੱਚ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਅਸਲ 'ਚ ਇੱਕ ਤਰਾਸ਼ਣ ਦਾ ਜਿਹੜਾ ਕੰਮ ਹੈ, ਮੈਂ ਕਹਿ ਸਕਦਾ ਵੀ ਇੱਕ ਆਮ ਜੇ ਮੁੰਡੇ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹਨਾਂ ਨੇ ਸ਼ੁਰੂ ਕੀਤੀ। ਅਤੇ ਉਸ ਤੋਂ ਇਲਾਵਾ ਡਾਕਟਰ ਪਰਮਜੀਤ ਕੌਰ ਸਿੱਧੂ ਜੀ ਨੇ, ਉਹ ਵੀ ਅਸਿਸਟੈਂਟ ਪ੍ਰੋਫੈਸਰ ਨੇ ਉੱਥੇ ਕੁਰਕਸ਼ੇਤਰ ਯੂਨੀਵਰਸਿਟੀ ਡਿਪਾਰਟਮੈਂਟ ਆਫ ਪੰਜਾਬੀ ਦੇ ਵਿੱਚ। ਅਤੇ ਸਾਡੇ GNM ਕਾਲਜ ਦੇ ਰਿਟਾਇਰ ਹੋ ਚੁੱਕੇ ਡਾਕਟਰ ਗਾਸੋ ਜੀ, ਸੁਦਰਸ਼ਨ ਸਿੰਘ ਗਾਸੋ ਜੀ, ਅਤੇ ਉਹਨਾਂ ਦਾ ਵੀ ਵੱਡਾ ਆਸ਼ੀਰਵਾਦ ਰਿਹਾ ਮੇਰੇ 'ਤੇ। ਉਹ ਵਧੀਆ ਰਾਈਟਰ ਨੇ, ਪੂਰਾ ਪੰਜਾਬ ਜਾਣਦਾ, ਉਹਨਾਂ ਨੂੰ ਹਰਿਆਣਾ ਜਾਣਦਾ, ਅਤੇ ਬਸ ਇੱਦਾਂ ਕਰਕੇ ਸਫ਼ਰ ਚੱਲੀ ਜਾਂਦਾ ਜੀ। ਸ਼ੁਕਰੀਆ।
0: ਜਿਹੜੀ ਤੁਸੀਂ ਪੋਇਮ ਦੇ ਬਾਰੇ ਗੱਲ ਕਰ ਰਹੇ ਸੀ, ਜਿਹੜੀ ਤੁਸੀਂ ਅੰਮ੍ਰਿਤਾ ਪ੍ਰੀਤਮ ਜੀ ਬਾਰੇ ਲਿਖੀ ਸੀ, ਸਾਡੇ ਸ਼ਰੋਤਾਵਾਂ ਨੂੰ ਸੁਣਾ ਸਕਦੇ ਹੋ?
1: ਹਾਂਜੀ, ਅੰਮ੍ਰਿਤਾ ਪ੍ਰੀਤਮ ਜੀ ਬਾਰੇ ਜਿਹੜਾ ਮੈਂ ਲਿਖਿਆ ਸੀਗਾ, ਪੋਇਮ ਲਿਖੀ ਸੀਗੀ, ਉਹ ਤਾਂ ਅਜੇ ਫਿਲਹਾਲ ਮੇਰੇ ਧਿਆਨ 'ਚ ਨਹੀਂ ਹੈਗੀ, ਪਰ ਉਹਨਾਂ ਨੂੰ ਹੀ ਟ੍ਰਿਬਿਊਟ ਇੱਕ ਤਰ੍ਹਾਂ ਨਾਲ, ਜਿਹੜੀ ਮੇਰੀ ਪੋਇਮ ਹੈ ਉਹ ਮੈਂ ਸੁਣਾ ਦਿੰਦਾ। ਇਸਦਾ ਟਾਈਟਲ ਹੈ ਧੀ। ਬੇਸਿਕਲੀ ਇਹ ਜਿਹੜੀ ਪੋਇਮ ਦਾ ਥੋਟ ਸੀਗਾ, ਇਹ ਇੰਡੀਆ ਅਤੇ ਪਾਕਿਸਤਾਨ ਦੀ ਵੰਡ ਹੋਈ ਸੀਗੀ, ਅਤੇ ਉਸ ਦੌਰਾਨ ਜਿਹੜੀ ਕੁਛ ਇੱਕ ਔਰਤ ਦੇ ਨਾਲ, ਇੱਕ ਧੀ ਦੇ ਨਾਲ ਜਿਹੜਾ ਕੁਛ ਵਾਪਰਿਆ, ਉਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚੇਤੇ ਕਰੋ ਹਰਕਤ ਸਾਰੀ, ਚੇਤੇ ਕਰ ਉਹ ਹਰਕਤ ਸਾਰੀ, ਮਨ ਅੰਦਰ ਉੱਠੇ ਚੀਸ ਭਾਰੀ। ਚੇਤੇ ਕਰ ਉਹ ਹਰਕਤ ਸਾਰੀ, ਮਨ ਅੰਦਰ ਉੱਠੇ ਚੀਸ ਭਾਰੀ। ਕਈ ਉਧਾਲੀਆਂ ਗਈਆਂ, ਕਈਆਂ ਦੀ ਪੱਤ ਲਾਹੀ ਗਈ। ਕਈ ਜਾਨੋਂ ਹੱਥ ਗਵਾ ਬੈਠੀ, ਕਈ ਆਪਣਿਆਂ ਵੱਲੋਂ ਦੁਕਾਰੀ ਗਈ। ਕਈ ਮੁਲਕ ਬਗਾਨੇ ਰੁੜ ਗਈਆਂ, ਕਈ ਆਪਣਿਆਂ ਦੀ ਨਾ ਹੋ ਸਕੀਆਂ। ਮੰਜ਼ਰ ਵੇਖ ਸਮੇਂ ਦੇ ਅੱਖੀ, ਉਹ ਹੱਸ ਸਕੀਆਂ ਨਾ ਰੋ ਸਕੀਆਂ। ਸੀ ਪੰਜਾਬ ਦੀ ਇੱਜ਼ਤ ਜੋ ਉਦੋਂ, ਸੀ ਪੰਜਾਬ ਦੀ ਇੱਜ਼ਤ ਜੋ ਉਦੋਂ ਵੇਚੀ ਗਈ ਵਿੱਚ ਬਜ਼ਾਰੀ। ਚੇਤੇ ਕਰੋ ਹਰਕਤ ਸਾਰੀ, ਮਨ ਅੰਦਰ ਉੱਠੇ ਚੀਸ ਭਾਰੀ। ਸੋਹਣੀ ਸੱਸੀ ਹੀਰ ਵਾਂਗਰਾਂ, ਬਹਿਤੀਆਂ ਰੋਂਦੀਆਂ ਸਾਰੀ। ਕਿਤੇ ਧਰਮੀ ਬਾਬਲ ਪਾਪ ਕਮਾਇਆ, ਕਿਤੇ ਧੀ ਦੀ ਸੀ ਮਤਮਾਰੀ। ਜਿਨ੍ਹਾਂ ਹੱਕ ਲਈ ਲੜਨਾ ਸੀ ਚਾਹਿਆ, ਉਹ ਖਤਮ ਕਰ ਦਿੱਤੀ ਸਾਰੀ। ਕ੍ਰੋਧ ਵੀ ਆਵੇ ਤੇ ਤਰਸ ਵੀ ਆਵੇ, ਕ੍ਰੋਧ ਵੀ ਆਵੇ ਤਰਸ ਵੀ ਆਵੇ, ਵੇਖ ਕੇ ਇਹੋ ਜਿਹੀ ਲਾਚਾਰੀ। ਚੇਤੇ ਕਰੋ ਹਰਕਤ ਸਾਰੀ, ਮਨ ਅੰਦਰ ਉੱਠੇ ਚੀਸ ਭਾਰੀ। ਕਈ ਸੁਖੀ ਸੀ ਵਸਣਾ ਚਾਹਿਆ ਵਿੱਚ ਪਰਿਵਾਰ ਦੇ, ਕਈ ਸੁਖੀ ਸੀ ਵਸਣਾ ਚਾਹਿਆ ਵਿੱਚ ਪਰਿਵਾਰ ਦੇ, ਉਹ ਸੁਖੀ ਸੰਸਾਰ ਉਜਾੜ ਦਿੱਤੇ ਇਸ ਸਮਾਜ ਨੇ। ਕਿਤੇ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ, ਕਿਤੇ ਜਾਤ ਪਾਤ ਦਾ ਸਹਾਰਾ ਲੈ ਕੇ। ਕਿਤੇ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ, ਕਿਤੇ ਜਾਤ ਪਾਤ ਦਾ ਸਹਾਰਾ ਲੈ ਕੇ। ਮਨ ਪਰਮ ਪਿਤਾ ਦਾ ਭਾਣਾ, ਉਹ ਚੱਲੀਆਂ ਜਿੰਦ ਨੂੰ ਲਾਰਾ ਲਾ ਕੇ। ਇੰਨਾ ਸਭ ਕੁਝ ਹੋਣ ਤੋਂ ਪਿੱਛੋਂ, ਤਾਂ ਹੋਰ ਕੀ ਕਰਦੀ ਧੀ ਵਿਚਾਰੀ। ਚੇਤੇ ਕਰ ਉਹ ਹਰਕਤ ਸਾਰੀ, ਮਨ ਅੰਦਰ ਉੱਠੇ ਚੀਸ ਭਾਰੀ, ਮਨ ਅੰਦਰ ਉੱਠੇ ਚੀਸ ਭਾਰੀ।
0: ਬਹੁਤ ਸੋਹਣੀ ਕਵਿਤਾ ਤੁਸੀਂ ਸੁਣਾਈ, ਤੇ ਇੱਕ ਸੋਸਾਇਟੀ ਲਈ ਇਹ ਮੈਸੇਜ ਦੇ ਤੌਰ ਤੇ ਮੈਨੂੰ ਲੱਗਦਾ ਹੈ ਕਵਿਤਾ ਜ਼ਰੂਰ ਸ਼ਰੋਤਾਵਾਂ ਨੂੰ ਪਸੰਦ ਆਈ ਹੋਏਗੀ। ਤੇ ਹੁਣ ਮੈਂ ਪੁੱਛਣਾ ਚਾਹਾਂਗੀ ਕਿ ਜਿਵੇਂ ਤੁਸੀਂ ਮਾਸਟਰਸ ਕੀਤੀ ਹੈ ਪੰਜਾਬੀ ਵਿੱਚ, ਤੇ ਇਸ ਤੋਂ ਬਾਅਦ ਅੱਗੇ ਤੁਹਾਡੀ ਕੀ ਸੋਚ ਹੈ ਤੇ ਤੁਸੀਂ ਕੀ ਲਕਸ਼ੇ ਆਪਣੇ ਲਈ ਰੱਖਦੇ ਹੋ?
1: ਮੇਰਾ ਜਿਹੜਾ ਮੰਨਣਾ ਹੈ ਕਿ ਮੇਰੀ ਕੋਸ਼ਿਸ਼ ਇਹ ਹੈ ਕਿ ਜ਼ਿੰਦਗੀ 'ਚ ਜੋ ਵੀ ਕਦੋਂ ਵੀ ਤੁਹਾਨੂੰ ਜਦੋਂ ਵੀ ਕੋਈ ਚੀਜ਼ ਸਿੱਖਣ ਨੂੰ ਮਿਲੇ ਤਾਂ ਸਿੱਖਣੀ ਚਾਹੀਦੀ ਹੈ। ਪਰ ਉਸ ਦੇ ਨਾਲ ਜੇ ਓਫਿਸ਼ਲ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਮੈਂ ਮਾਸਟਰਸ ਆਪਣੀ ਜਿਹੜੀ MA ਪੰਜਾਬੀ ਹੈ ਉਹ ਕੁਰਕਸ਼ੇਤਰ ਯੂਨੀਵਰਸਿਟੀ ਡਿਪਾਰਟਮੈਂਟ ਪੰਜਾਬੀ ਤੋਂ ਰੈਗੂਲਰ ਕੀਤੀ ਸੀਗੀ, ਅਤੇ ਉਸ ਤੋਂ ਬਾਅਦ ਫਿਰ ਮੈਂ IT ਡਿਪਲੋਮਾ ਵੀ ਕੀਤਾ ਇਨਫੋਰਮੇਸ਼ਨ ਟੈਕਨੋਲੋਜੀ ਦਾ, ਅਤੇ ਨਾਲ ਹੀ ਮੈਂ ਵੈਬ ਡਿਜ਼ਾਇਨਿੰਗ ਵੀ ਕਰਦਾ ਰਿਹਾ ਕੁਛ ਟਾਈਮ। ਅਤੇ ਉਸ ਤੋਂ ਬਾਅਦ ਫਿਰ ਐਜ਼ ਏ ਟੀਚਰ ਮੈਂ ਜੁਆਇਨ ਕੀਤਾ ਸੀਗਾ ਇੱਥੇ ਸਕੂਲ ਦੇ ਵਿੱਚ। ਅਤੇ ਮੈਂ ਇਹ ਸਮਝਦਾ ਕਿ ਜਿਹੜਾ ਇਨਸਾਨ ਹੈ ਉਸਨੂੰ ਸਿੱਖਣ ਤੋਂ ਕਦੇ ਵੀ ਪਰਹੇਜ਼ ਨਹੀਂ ਕਰਨਾ ਚਾਹੀਦਾ। ਅਤੇ ਜੇ ਮੈਂ ਆਪਣੀ ਗੱਲ ਕਰਾਂ, ਮੈਂ UGC ਨੈੱਟ ਦੀ ਅਜੇ ਤਿਆਰੀ ਕਰ ਰਿਹਾ, ਅਤੇ ਦਸੰਬਰ ਸ਼ਾਇਦ ਮੇਰਾ ਇਗਜ਼ਾਮ ਹੈ, ਅਤੇ ਤੁਹਾਡੀ ਬਲੈਸਿੰਗਸ ਦੇ ਨਾਲ ਉਹ ਜ਼ਰੂਰ ਕਲੀਅਰ ਹੋਏਗਾ। ਅਤੇ ਉਸ ਤੋਂ ਬਾਅਦ ਫਿਰ ਮੈਂ PhD ਦਾ ਮੇਰਾ ਪਲਾਨ ਹੈ, PhD ਕਰਾਂਗੇ ਅਸੀਂ ਤੇ ਫਿਰ ਦੇਖਦੇ ਹਾਂ ਕਿ ਕਿਵੇਂ ਲੈ ਕਿੱਥੇ ਲੈ ਕੇ ਜਾਂਦੀ ਹੈ ਜ਼ਿੰਦਗੀ।
0: ਜੀ ਤੁਹਾਨੂੰ ਆਲ ਦਾ ਬੈਸਟ ਤੁਹਾਡੇ ਐਗਜ਼ਾਮ ਲਈ। ਤੇ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਵੈਬ ਡਿਜ਼ਾਈਨਿੰਗ ਕੀਤੀ ਹੈ ਵਿੱਚ, ਤੇ ਵੈਬ ਡਿਜ਼ਾਈਨਿੰਗ ਤੋਂ ਟੀਚਿੰਗ ਨੂੰ ਹੀ ਪ੍ਰੋਫੈਸ਼ਨ ਤੁਸੀਂ ਕਿਉਂ ਚੁਣਿਆ, ਤੁਸੀਂ ਹੋਰ ਵੀ ਚੁਣ ਸਕਦੇ ਸੀ?
1: ਮੈਂ ਅਸਲ 'ਚ ਕਾਫੀ ਸੈਂਸਿਟਿਵ ਜਿਹਾ ਬੰਦਾ ਹਾਂ ਤੇ ਸ਼ੁਰੂ ਤੋਂ ਹੀ ਮੇਰੇ ਮਨ 'ਚ ਸੀਗਾ, ਕਿਉਂਕਿ ਮੇਰੇ ਫਾਦਰ ਗੌਰਮੈਂਟ ਟੀਚਰ ਸੀਗੇ, ਉਹ ਕਲਾ ਵਿਭਾਗ ਦੇ ਇੱਕ ਤਰ੍ਹਾਂ ਨਾਲ ਅਧਿਆਪਕ ਰਹੇ ਨੇ, ਉਹਨਾਂ ਨੇ ਆਰਟ ਐਂਡ ਕਰਾਫਟ ਦਾ ਡਿਪਲੋਮਾ ਕੀਤਾ ਸੀਗਾ ਤੇ ਉਹ ਡਰਾਇੰਗ ਟੀਚਰ ਹੀ ਉਹਨਾਂ ਨੇ ਜੁਆਇਨ ਕੀਤਾ ਗੌਰਮੈਂਟ ਸਕੂਲ ਦੇ ਵਿੱਚ। ਤੇ ਉਹਨਾਂ ਦੀ ਜਿਹੜੀ ਸਿੱਖਿਆ ਸੀਗੀ ਤੇ ਉਹਨਾਂ ਦੇ ਜਿਹੜੇ ਵਿਚਾਰ ਸੀਗੇ, ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਮਤਲਬ ਨਸੀਹਤ ਲਈ ਤੇ ਮੈਂ ਇਹ ਡਿਸਾਈਡ ਕੀਤਾ ਕਿ ਜੇ ਤੁਸੀਂ ਸਮਾਜ 'ਚ ਚੇਂਜ ਕਿਸੇ ਤਰ੍ਹਾਂ ਵੀ ਲੈ ਕੇ ਆਉਣਾ ਹੈ ਤਾਂ ਉਹ ਜਿਹੜਾ ਟੀਚਰ ਹੈ ਉਹ ਤੋਂ ਵਧੀਆ ਕੋਈ ਨਹੀਂ ਲੈ ਕੇ ਆ ਸਕਦਾ। ਤੇ ਇੱਕ ਅਧਿਆਪਕ ਦੇ ਤੌਰ 'ਤੇ ਵੀ ਮੇਰੀ ਅੱਜ ਵੀ ਇਹੀ ਕੋਸ਼ਿਸ਼ ਰਹਿੰਦੀ ਹੈ, ਬਲਕਿ ਮੇਰੇ ਨਾਲ ਦੇ ਜਿਹੜੇ ਕੁਲੀਗਸ ਨੇ, ਮੇਰੇ ਹੋਰ ਅਦਰ ਟੀਚਰਸ ਨੇ, ਉਹ ਵੀ ਕਹਿੰਦੇ ਨੇ ਸਰ ਤੁਸੀਂ ਬਹੁਤ ਪੋਜ਼ਿਟਿਵ ਰਹਿੰਦੇ ਹੋ। ਤੇ ਉਹ ਪੋਜ਼ਿਟਿਵਿਟੀ ਉਹ ਤਾਂ ਹੀ ਆਉਂਦੀ ਹੈ ਜਦੋਂ ਤੁਸੀਂ ਦਿਲੋਂ ਕੋਈ ਕੰਮ ਕਰਨਾ ਚਾਹੁੰਦੇ ਹੋ, ਜਦੋਂ ਤੁਹਾਡੇ ਮਨ ਦੀ ਇੱਛਾ ਹੋਵੇ ਉਦੋਂ ਹੀ ਪੋਜ਼ਿਟਿਵਿਟੀ ਆਉਂਦੀ ਹੈ। ਤੇ ਮੈਂ ਇਹੀ ਕਹਾਂਗਾ ਕਿ ਟੀਚਰ ਜਿਹੜਾ ਹੈਗਾ ਇੱਕ ਰਾਸ਼ਟਰ ਦਾ ਨਿਰਮਾਤਾ ਕਹਿ ਸਕਦੇ ਆਪਾਂ ਉਹਨਾਂ ਨੂੰ, ਤੇ ਜਿਹੜਾ ਸਮਾਜ ਨੂੰ ਬਹੁਤ ਹੀ ਸਹੀ ਦਿਸ਼ਾ ਦੇ ਸਕਦਾ ਹੈ ਤੇ ਜਿਹੜੀ ਸਾਡੀ ਯੁਵਾ ਪੀੜ੍ਹੀ ਹੈ ਉਸ ਦੇ ਲਈ ਇੱਕ ਐਗਜ਼ਾਮਪਲ ਸੈੱਟ ਕਰ ਸਕਦਾ ਹੈ, ਇਸ ਲਈ ਮੈਂ ਜਿਹੜਾ ਪ੍ਰੋਫੈਸ਼ਨ ਉਹ ਚੁਣਿਆ ਸੀਗਾ।
0: ਜੀ, ਟੀਚਰਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਤੇ ਨਾ ਕਿਤੇ ਦੇਸ਼ ਦੀ ਤਰੱਕੀ ਵਿੱਚ ਜਾਂ ਦੇਸ਼ ਨੂੰ ਅੱਗੇ ਵਧਾਉਣ ਵਿੱਚ। ਤੇ ਮੈਂ ਪੁੱਛਣਾ ਇੱਕ ਹੋਰ ਚੀਜ਼ ਚਾਹਾਂਗੀ, ਜਿਵੇਂ ਕੋਈ ਇਸ ਟਾਈਮ ਤੁਹਾਡਾ ਕੋਈ ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ?
1: ਨਹੀਂ, ਅਜੇ ਤਾਂ ਮੈਂ ਫਿਲਹਾਲ ਆਪਣੇ ਆਪ ਨੂੰ ਇੱਦਾਂ ਮੈਂ ਇੰਨਾ ਲਾਇਕ ਨਹੀਂ ਅਜੇ ਸਮਝਦਾ, ਕਿਉਂਕਿ ਅਜੇ ਸ਼ਾਇਰੀ ਦੇ ਘਰ ਬੜੇ ਦੂਰ ਹੁੰਦੇ ਨੇ ਤੇ ਬਸ ਮੇਰੀ ਕੋਸ਼ਿਸ਼ ਜਾਰੀ ਹੈ। ਪਰ ਜਦੋਂ ਵੀ ਕਦੇ ਮਤਲਬ ਹੁਣ ਰੀਸੈਂਟਲੀ ਮੈਨੂੰ ਆਇਆ ਸੀਗਾ ਕਾਲ ਪਬਲਿਸ਼ਰ ਦਾ ਤੇ ਮੇਰੇ ਕੋਲ ਹੈਗਾ ਸਾਰਾ ਪੋਇਮਸ ਵਗੈਰਾ ਕਲੈਕਸ਼ਨ ਮੇਰੀ ਹੈਗੀ ਹੈ ਤੇ ਜਲਦੀ ਹੀ ਤੁਹਾਨੂੰ ਮਾਰਕੀਟ ਦੇ ਵਿੱਚ ਮੇਰੀ ਬੁੱਕ ਦੇਖਣ ਨੂੰ ਮਿਲੇਗੀ। ਤੇ ਜੀ
0: ਜੀ, ਹੁਣ ਸਮਾਂ ਹੋ ਚੱਲਿਆ ਹੈ ਇੱਕ ਹੋਰ ਗੀਤ ਦਾ, ਤੇ ਅਸੀਂ ਹੁਣ ਚਾਹਾਂਗੇ ਕਿ ਤੁਸੀਂ ਆਪਣੀ ਪਸੰਦ ਦਾ ਹੀ ਕੋਈ ਗੀਤ ਸਾਡੇ ਸ਼ਰੋਤਾਵਾਂ ਨੂੰ ਫੇਰ ਸੁਣਾਓ।
1: ਗੱਲ ਜਿਵੇਂ ਰੂਹਾਨੀਅਤ ਦੀ ਚੱਲ ਰਹੀ ਹੈ, ਸੂਫੀਜ਼ਮ ਦੀ ਵਿਚਾਰਾਂ ਦੀ ਗੱਲ ਚੱਲ ਰਹੀ ਹੈ, ਤਾਂ ਇਹੋ ਜਿਹਾ ਇੱਕ ਗੀਤ ਪਾਕੀਜ਼ਗੀ ਸਤਿੰਦਰ ਸਰਤਾਜ ਦਾ ਮੈਂ ਜ਼ਰੂਰ ਸੁਣਨਾ ਚਾਹਾਂਗਾ।

0: ਤੁਸੀਂ ਸੁਣ ਰਹੇ ਹੋ 90.0 ਮੈਗਾਹਰਟਜ਼ ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਤੇ ਕਾਰਜਕ੍ਰਮ ਹੈ ਕਾਵਯ ਗੋਸ਼ਟੀ, ਤੇ ਅੱਜ ਦੇ ਮਹਿਮਾਨ ਨੇ ਪ੍ਰਵੀਨ ਵਰਮਾ ਜੀ। ਹੁਣ ਅਸੀਂ ਇਸ ਕਾਰਜਕ੍ਰਮ ਦੇ ਆਖਰੀ ਦੌਰ ਦੇ ਵੱਲ ਚੱਲਦੇ ਹਾਂ, ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਆਪਣੇ ਗੁਰੂ ਜਿਨ੍ਹਾਂ ਤੋਂ ਤੁਸੀਂ ਸਿੱਖਿਆ ਲਈ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਤੇ ਉਹਨਾਂ ਲਈ ਕੋਈ ਕਵਿਤਾ ਤੁਸੀਂ ਕਹਿਣਾ ਚਾਹੋਗੇ?
1: ਨਹੀਂ, ਮੈਨੂੰ ਉਹਨਾਂ ਨੇ ਜਦੋਂ ਮੈਂ ਪੜ੍ਹਦਾ ਸੀਗਾ, ਯੂਨੀਵਰਸਿਟੀ ਕਾਲਜ ਪੜ੍ਹੇ ਹਾਂ ਅਸੀਂ, ਅਤੇ ਉਹਨਾਂ ਤੋਂ ਮੈਂ ਬਹੁਤ ਕੁਛ ਸਿੱਖਿਆ, ਅਤੇ ਬੇਸਿਕਲੀ ਜਿੰਨਾ ਵੀ ਮੈਂ ਆਪਣੇ ਆਪ ਨੂੰ ਮੰਨਦਾ ਕਿ ਅੱਜ ਮੈਂ ਕਿਸੇ ਕਾਬਿਲ ਹੋਇਆ ਤਾਂ ਉਹਨਾਂ ਦੇ ਸਦਕਾ ਹੀ ਹੋਇਆ। ਅਤੇ ਮੈਂ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਕਿ ਸਭ ਤੋਂ ਪਹਿਲਾਂ ਸਾਨੂੰ ਗੁਰੂ ਅਤੇ ਸ਼ਿਸ਼ ਦੇ ਜਿਹੜੇ ਡੈਫੀਨੇਸ਼ਨ ਹੈ, ਜਿਹੜੀ ਪਰਿਭਾਸ਼ਾ ਹੈ, ਉਹਦੇ ਬਾਰੇ ਜਾਣਕਾਰੀ ਲੈਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਮੈਂ ਸਕੂਲ ਦਾ ਜਿਹੜਾ ਕਲਚਰ ਦੇਖਿਆ ਹੈ ਉਹ ਜ਼ਿਆਦਾਤਰ ਸਮਾਰਟ ਸਕੂਲ ਨੇ, ਪਰ ਉਹਨਾਂ 'ਚ ਜਿਹੜੀ ਬੇਸਿਕ ਗੱਲਾਂ ਨੇ, ਜ਼ਿੰਦਗੀ ਨੂੰ ਜਿਹੜੀ ਬਿਆਨ ਕਰਨ ਵਾਲੀਆਂ ਚੀਜ਼ਾਂ ਨੇ, ਉਹਨਾਂ ਦੇ ਬਾਰੇ ਕਿਤੇ ਨਾ ਕਿਤੇ ਕਮੀ ਜਾਪਦੀ ਹੈ। ਅਤੇ ਮੈਨੂੰ ਅਕਸਰ ਪੁੱਛਿਆ ਜਾਂਦਾ ਸਕੂਲ ਦੇ ਵਿੱਚ, ਸਰ ਤੁਸੀਂ ਪੰਜਾਬੀ ਦੇ ਅਧਿਆਪਕ ਹੋ ਤਾਂ ਗੁਰੂ ਦਾ ਕੀ ਮਤਲਬ ਹੁੰਦਾ ਹੈ? ਅਤੇ ਮੈਂ ਆਪਣੇ ਗੁਰੂ ਤੋਂ ਜੋ ਕੁਛ ਸਿੱਖਿਆ ਸੀਗਾ ਮੈਂ ਉਹਨਾਂ ਨੂੰ ਦੱਸਦਾ ਕਿ ਗੁਰੂ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਦੋ ਸ਼ਬਦਾਂ ਨਾਲ ਮਿਲ ਕੇ ਬਣਦੀ ਹੈ, ਗੁ ਪਲੱਸ ਰੂਹ। ਗੁ ਜਿਹੜਾ ਹੈ ਉਹ ਸਾਡਾ ਸ਼ਬਦ, ਉਹ ਘੋਰ ਅੰਧਕਾਰ ਦਾ ਜਿਹੜਾ ਹੈਗਾ ਉਹ ਰੀਪ੍ਰਜੈਂਟਰ ਹੈਗਾ, ਰੀਪ੍ਰਜੈਂਟ ਕਰਦਾ ਹੈ ਘੋਰ ਅੰਧਕਾਰ ਨੂੰ। ਅਤੇ ਰੂਹ ਜਿਹੜਾ ਹੈ ਉਹ ਰੂਹਾਨੀਅਤ ਦਾ ਰੂਹ ਹੈ, ਜਿਹੜਾ ਤੁਹਾਨੂੰ ਗਿਆਨਮਈ ਰੋਸ਼ਨੀ ਵੱਲ ਲੈ ਕੇ ਜਾਵੇ। ਯਾਨੀ ਜੋ ਕੋਈ ਵੀ ਵਿਅਕਤੀ ਜਿਹਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ, ਉਹ ਤੁਹਾਨੂੰ ਅੰਧਕਾਰਮਈ, ਅੰਧੇਰੇ ਤੋਂ, ਅਗਿਆਨਤਾ ਦੇ ਅੰਧੇਰੇ ਤੋਂ ਕੱਢ ਕੇ ਰੂਹਾਨੀਅਤ, ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਵੇ, ਉਹ ਤੁਹਾਡਾ ਅਸਲ 'ਚ ਗੁਰੂ ਹੈ। ਤਾਂ ਬਸ ਮੈਂ ਕੁਛ ਆਪਣੇ ਆਪ ਨੂੰ ਨਹੀਂ ਸਮਝਦਾ ਕਿ ਮੈਂ ਉਹਨਾਂ ਬਾਰੇ ਕੁਛ ਲਿਖ ਸਕਦਾ, ਪਰ ਮੇਰੇ ਦਿਲ 'ਚ, ਮੇਰੇ ਜ਼ਹਿਨ 'ਚ ਉਹਨਾਂ ਦੀ ਇੱਕ ਰਿਸਪੈਕਟ ਜਿਹੜੀ ਬਣੀ ਹੋਈ ਉਹ ਕੋਈ ਹੋਰ ਲੈ ਵੀ ਨਹੀਂ ਸਕਦਾ। ਅਤੇ ਬਸ ਮੈਂ ਇਹਨਾਂ ਸ਼ਬਦਾਂ ਨਾਲ ਹੀ ਆਪਣੀ ਗੱਲ ਨੂੰ ਵਿਰਾਮ ਦੂੰ। ਜੀ
0: ਜੀ ਬਿਲਕੁਲ, ਗੁਰੂ ਜਿਹੜੇ ਹੁੰਦੇ ਆ ਸਾਡੇ ਜੀਵਨ ਵਿੱਚ ਬਹੁਤ ਅਹਿਮੀਅਤ ਰੱਖਦੇ ਨੇ, ਚਾਹੇ ਸਾਡਾ ਸ਼ੁਰੂਆਤੀ ਦੌਰ ਹੋਏ, ਚਾਹੇ ਕੋਈ ਵੀ ਪੜਾਅ ਹੋਏ, ਗੁਰੂ ਦੀ ਅਹਿਮੀਅਤ ਓਨੀ ਹੀ ਰਹਿੰਦੀ ਹੈ। ਅਤੇ ਮੈਂ ਇਹ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਹੁਣ ਤੱਕ ਕਈ ਇਨਾਮ ਮਿਲ ਚੁੱਕੇ ਨੇ, ਅਤੇ ਤੁਹਾਡੇ ਲਈ ਸਹੀ ਮਾਇਨੇ ਵਿੱਚ ਇਨਾਮ ਦੇ ਕੀ ਮਾਇਨੇ ਨੇ, ਅਤੇ ਕੀ ਮਹੱਤਵਤਾ ਰੱਖਦੇ ਤੁਹਾਡੇ ਜੀਵਨ ਵਿੱਚ?
1: ਇਨਾਮ ਜਿਹੜਾ ਕਲਚਰ ਇਨਾਮ ਦਾ ਚੱਲਿਆ ਹੋਇਆ ਹੈ, ਉਹਦੇ 'ਚ ਬਹੁਤ ਸਾਰੀ ਗਲਤ ਫਹਿਮੀਆਂ ਹੋ ਜਾਂਦੀਆਂ ਨੇ ਇਨਸਾਨ ਨੂੰ ਕਿ ਜੇ ਮੈਨੂੰ ਜ਼ਿਆਦਾ ਇਨਾਮ ਮਿਲਦੇ ਤਾਂ ਸ਼ਾਇਦ ਮੈਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ। ਪਰ ਮੇਰਾ ਜਿਹੜਾ ਪਰਸਨਲ ਆਪਣਾ ਓਪੀਨੀਅਨ ਹੈਗਾ ਕਿ ਇਨਾਮ ਮਿਲਣਾ, ਚਲੋ ਚੰਗੀ ਗੱਲ ਹੈ, ਕਿਸੇ ਨੂੰ ਮਿਲੇ ਤਾਂ ਵਧੀਆ ਹੀ ਹੈ, ਪਰ ਜੇ ਲੋਕਾਂ ਦੇ ਦਿਲ ਵਿੱਚ ਜੇ ਤੁਹਾਨੂੰ ਥਾਂ ਮਿਲ ਜੇ ਸੁਣਨ ਤੋਂ ਬਾਅਦ, ਤੁਹਾਨੂੰ ਲੋਕ ਤੁਹਾਡੀ ਆ ਕੇ ਫੇਸ 'ਤੇ ਪ੍ਰਸ਼ੰਸਾ ਕਰਨ, ਤੁਹਾਨੂੰ ਐਪਰੀਸ਼ੀਏਟ ਕਰਨ, ਤਾਂ ਉਹ ਜ਼ਿਆਦਾ ਵੱਡਾ ਇਨਾਮ ਹੈ ਮੇਰੇ ਅਕੋਰਡਿੰਗਲੀ। ਅਤੇ ਠੀਕ ਹੈ, ਬਾਕੀ ਵਧੀਆ
0: ਜੀ। ਤੇ ਹੁਣ ਤੁਸੀਂ ਸੂਫੀਜ਼ਮ ਬਾਰੇ ਜਾਂ ਇਸ਼ਕ ਬਾਰੇ ਕੁਛ ਲਿਖਿਆ ਜੋ ਤੁਸੀਂ ਸੁਣਾਉਣਾ ਚਾਹੋਗੇ?
1: ਜੀ, ਇਸ਼ਕ ਇਹੋ ਜਿਹਾ ਮੁੱਦਾ ਹੈ ਜਿਸ ਤੋਂ ਬਿਨਾਂ ਮੈਂ ਸਮਝਦਾ ਕਿ ਕੋਈ ਵੀ ਸ਼ਾਇਰ ਜਾਂ ਕਵੀ ਉਹ ਅਧੂਰਾ ਹੈ। ਅਤੇ ਇਸ਼ਕ ਬਾਰੇ ਤਾਂ ਮੈਂ ਲਿਖਦਾ ਹੀ ਹਾਂ, ਪਰ ਥੋੜ੍ਹਾ ਜਿਹਾ ਸੂਫੀਜ਼ਮ ਉਹਦੇ ਨਾਲ ਅਟੈਚ ਕਰਕੇ ਲਿਖਦਾ ਕਿ ਮੇਰੀ ਜਿਹੜੀ ਇਸ਼ਕ ਦੀਆਂ ਪੋਇਮਸ ਜਾਂ ਮੇਰੇ ਥੋਟਸ ਹੁੰਦੇ ਨੇ ਉਹ ਮੋਸਟਲੀ ਸੂਫੀਜ਼ਮ ਵਾਲੇ ਮੈਂ ਸਮਝਦਾ ਕਿ ਹੁੰਦੇ ਨੇ। ਅਤੇ ਉਸ 'ਚ ਮੈਂ ਤੁਹਾਨੂੰ ਅੱਜ ਦੇ ਇਸ਼ਕ ਦੀ ਇੱਕ ਛੋਟੀ ਜਿਹੀ ਝਲਕ ਦਿਖਾਉਣ ਦੀ ਪਹਿਲਾਂ ਇੱਕ ਸ਼ੇਅਰ ਰਾਹੀਂ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਕਿ ਇਸ਼ਕ ਇਸ਼ਕ ਤਾਂ ਹਰ ਕੋਈ ਕਹਿੰਦਾ, ਇਸ਼ਕ ਨਾ ਜਾਣੇ ਕੋਈ, ਇਸ਼ਕ ਇਸ਼ਕ ਨਾ ਕਰਦਾ ਕੋਈ, ਇਸ਼ਕ ਹੋ ਜਾਂਦਾ ਆਪੇ, ਪਹਿਲਾਂ ਕੈਰ ਕਵਾਵਣ ਅੱਖੀਆਂ, ਫਿਰ ਵਿੱਚ ਖਿਆਲਾਂ ਖੋਇਆ ਜਾਪੇ, ਤੂੰ ਕੀ ਜਾਣੇ ਇਸ਼ਕ ਵੇ ਖਿਪਲਾ, ਇਸ ਦੇ ਲੱਖ ਸਿਆਪੇ, ਰਮਜਾਂ ਇਸ਼ਕ ਦੀਆਂ ਉਹ ਆਪ ਜਾਣਦਾ ਆਪੇ, ਰਮਜਾਂ ਇਸ਼ਕ ਦੀਆਂ ਉਹ ਆਪ ਜਾਣਦਾ ਆਪੇ ਜੀ। ਅਤੇ ਜਿਹੜੀ ਨਜ਼ਮ ਮੈਂ ਲਿਖੀ ਸੀਗੀ, ਇਸਦਾ ਟਾਈਟਲ ਵੀ ਮੇਰੀ ਨਜ਼ਮ ਹੈ, ਇਹ ਬੇਸਿਕਲੀ ਸੂਫੀਜ਼ਮ ਨੂੰ ਰੀਪ੍ਰਜੈਂਟ ਕਰ ਰਹੀ ਹੈ, ਅਤੇ ਉਮੀਦ ਹੈ ਤੁਸੀਂ ਪਸੰਦ ਕਰੋਗੇ। ਮੇਰੀ ਹੀ ਨਜ਼ਮ ਵਿੱਚ ਤੇਰੇ ਪਏ ਬੋਲ ਬੋਲਦੇ, ਮੇਰੀ ਹੀ ਨਜ਼ਮ ਵਿੱਚ ਤੇਰੇ ਪਏ ਬੋਲ ਬੋਲਦੇ, ਸੰਗ ਨਾ ਜ਼ਮਾਨੇ ਕੋਲੋਂ ਮਨ ਵਾਲੀ ਖੋਲਦੇ, ਇੰਜ ਨਹੀਂ ਉਹ ਨਿਭਣੀ ਵੇ ਖਿਪਲਾ ਪ੍ਰੀਤੀਆਂ, ਲਾ ਕੇ ਨਹੀਂ ਪ੍ਰੀਤਾਂ ਜਿਹੜੇ ਰਹਿੰਦੇ ਐਵੇਂ ਡੋਲਦੇ, ਮੇਰੀ ਹੀ ਨਜ਼ਮ ਵਿੱਚ ਤੇਰੇ ਪਏ ਬੋਲ ਬੋਲਦੇ, ਸੰਗ ਨਾ ਜ਼ਮਾਨੇ ਕੋਲੋਂ ਮਨ ਵਾਲੀ ਖੋਲਦੇ। ਮਾਈਏ ਲਈ ਬੇਚੈਨ ਮੇਰੀ ਅੱਖੀਆਂ ਨਹੀਂ ਮਾਣੀਆਂ, ਪੀੜਾਂ ਏ ਵਿਛੋੜੇ ਵਾਲੀ ਸਹੀਆਂ ਨਹੀਂ ਉਹ ਜਾਣੀਆਂ, ਵਿੱਚ ਨਹੀਂ ਹਨੇਰੇ ਬੈਠ ਖੋਈਏ ਕਿਸੇ ਖਾਬ ਜਦੋਂ, ਵਿੱਚ ਨਹੀਂ ਹਨੇਰੇ ਬੈਠ ਖੋਈਏ ਕਿਸੇ ਖਾਬ ਜਦੋਂ, ਚਾਈ ਚਾਈ ਸੱਜਣਾ ਨੂੰ ਰਹੀਏ ਬਸ ਟੋਲਦੇ, ਮੇਰੀ ਹੀ ਨਜ਼ਮ ਵਿੱਚ ਤੇਰੇ ਪਏ ਬੋਲ ਬੋਲਦੇ, ਸੰਗ ਨਾ ਜ਼ਮਾਨੇ ਕੋਲੋਂ ਮਨ ਵਾਲੀ ਖੋਲਦੇ। ਪੱਲੇ ਨਾਲ ਫੜ ਕੇ ਮੈਂ ਲੈਣਾ ਬੰਨ ਘੁੱਟ ਕੇ, ਆਵੇ ਬਸ ਯਾਰ ਮੇਰਾ ਇੱਕ ਵਾਰੀ ਉੱਠ ਕੇ, ਕਿਤੇ ਫੇਰ ਤੋਂ ਨਾ ਦੌੜ ਜਾਵੇ ਮਾਈਆ ਮੈਥੋਂ ਛੁੱਟ ਕੇ, ਇਸ ਲਈ ਹਰ ਪਲ ਬੈਠੀ ਰਹਾਂ ਕੋਲ ਵੇ, ਮੇਰੀ ਹੀ ਨਜ਼ਮ ਵਿੱਚ ਤੇਰੇ ਪਏ ਬੋਲ ਬੋਲਦੇ, ਸੰਗ ਨਾ ਜ਼ਮਾਨੇ ਕੋਲੋਂ ਮਨ ਵਾਲੀ ਖੋਲਦੇ। ਲੁੱਕ ਲੁੱਕ ਡਾਕੀਆ ਸੀ ਸਾਡੇ ਘਰ ਆਇਆ, ਮੌਤ ਦਾ ਸੁਨੇਹਾ ਉਹਨੇ ਹੱਥੀ ਸੀ ਫੜਾਇਆ ਤੇ ਸੁਣ ਇਹ ਸੁਨੇਹਾ ਪਿਆ ਖਿੱਪਲ ਸੀ ਨੱਚਦਾ ਮੌਤ ਵਾਲਾ ਸੂਹਾ ਚੋਲਾ ਕਿੰਨਾ ਸੋਹਣਾ ਜੱਚਦਾ ਮੁੱਕੀਆਂ ਉਡੀਕਾਂ ਹੁਣ ਯਾਰ ਸੱਚਾ ਪਾਉਣ ਦੇ ਮੁੱਕੀਆਂ ਉਡੀਕਾਂ ਹੁਣ ਰੱਬ ਸੱਚਾ ਪਾਉਣ ਦੇ ਮੇਰੀ ਹੀ ਨਜ਼ਮ ਵਿੱਚ ਤੇਰੇ ਪਏ ਬੋਲ ਬੋਲਦੇ ਸੰਗ ਨਾ ਜ਼ਮਾਨੇ ਕੋਲੋਂ ਮਨ ਵਾਲੀ ਖੋਲਦੇ ਸੰਗ ਨਾ ਜ਼ਮਾਨੇ ਕੋਲੋਂ ਮਨ ਵਾਲੀ ਖੋਲਦੇ
0: ਬਹੁਤ ਖੂਬ ਬਹੁਤ ਖੂਬ ਤੇ ਜਿਵੇਂ ਦੋਸਤ ਇੱਕ ਇਨਸਾਨ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਨੇ ਤੇ ਕਦੇ ਨਾ ਕਦੇ ਕਹਿ ਲਓ ਕਿ ਸ਼ੁਰੂਆਤੀ ਦੌਰ 'ਚ ਦੋਸਤ ਹੀ ਹੁੰਦੇ ਨੇ ਜਿਹੜੇ ਮੋਟੀਵੇਟ ਕਰਦੇ ਨੇ ਤੇ ਉਹਨਾਂ ਲਈ ਤੁਸੀਂ ਕੁਛ ਲਿਖਿਆ ਕਦੇ?
1: ਦੋਸਤ ਬਹੁਤ ਜ਼ਰੂਰੀ ਹੁੰਦੇ ਨੇ ਕਿਉਂਕਿ ਰੱਬ ਵੱਲੋਂ ਜਿਹੜੀ ਦਾਤ ਤੁਹਾਨੂੰ ਰਿਸ਼ਤਿਆਂ ਦੀ ਮਿਲੀ ਹੁੰਦੀ ਹੈ ਉਹ ਪਰਮਾਤਮਾ ਦੇ ਵੱਲੋਂ ਹੁੰਦੀ ਹੈ, ਪਰ ਜਦੋਂ ਤੁਸੀਂ ਧਰਤੀ 'ਤੇ ਆ ਕੇ ਆਪ ਡਿਸਾਈਡ ਕਰਕੇ ਆਪਣੇ ਜਿਹੜੇ ਕਹਿ ਸਕਦੇ ਹੋ ਵੈਲਵਿਸ਼ਰ ਜਿਹਨੂੰ ਕਹਿ ਸਕਦੇ ਹਾਂ ਆਪਾਂ ਵੀ ਉਹ ਚੁਣਦੇ ਹੋ ਅਤੇ ਉਹਨਾਂ ਦਾ ਜਿਹੜਾ ਦਰਜਾ ਹੁੰਦਾ ਹੈ ਜਾਂ ਉਹਨਾਂ ਦਾ ਜਿਹੜਾ ਸਪੇਸ ਹੁੰਦਾ ਹੈ ਜ਼ਿੰਦਗੀ 'ਚ ਬਹੁਤ ਅਹਿਮੀਅਤ ਰੱਖਦਾ ਹੈ। ਅਤੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਹਮੇਸ਼ਾ ਹੀ ਗੱਲ ਕਿਹਾ ਕਰਦਾ ਸੀ, ਮੈਂ ਕਿਹਾ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਅਸੀਂ ਕਿਤੇ ਮਿਲਣਾ ਵੀ ਨਹੀਂ ਹੋਣਾ, ਇੰਨੇ ਬਿਜ਼ੀ ਹੋ ਜਾਂਗੇ। ਅਤੇ ਉਸੇ ਸੰਦਰਭ 'ਚ ਮੈਂ ਇੱਕ ਲਿਖਿਆ ਸੀਗਾ ਕਿ ਬਸ ਇਹੀ ਇੱਕ ਸਾਲ ਤੇਰੇ ਨਾਲ ਦੋਸਤਾ, ਫਿਰ ਰਹਿ ਜਾਣਾ ਮੈਂ ਬਣ ਕੇ ਖਿਆਲ ਦੋਸਤਾ। ਬਸ ਇਹੀ ਇੱਕ ਸਾਲ ਤੇਰੇ ਨਾਲ ਦੋਸਤਾ, ਫਿਰ ਰਹਿ ਜਾਣਾ ਮੈਂ ਬਣ ਕੇ ਖਿਆਲ ਦੋਸਤਾ। ਪਲਾਂ ਇਕੱਠਿਆਂ ਗੁਜ਼ਾਰਿਆਂ ਦੀ ਯਾਦ ਰਹੂਗੀ ਸਦਾ, ਪਲਾਂ ਇਕੱਠਿਆਂ ਗੁਜ਼ਾਰਿਆਂ ਦੀ ਯਾਦ ਰਹੂਗੀ ਸਦਾ। ਪਰ ਪੁੱਛ ਨਹੀਂ ਹੋਣਾ ਤੇਰਾ ਹਾਲ ਦੋਸਤਾ, ਬਸ ਇਹੀ ਇੱਕ ਸਾਲ ਤੇਰੇ ਨਾਲ ਦੋਸਤਾ, ਫਿਰ ਰਹਿ ਜਾਣਾ ਬਣ ਕੇ ਖਿਆਲ ਦੋਸਤਾ। ਤੇਰੀ ਗੱਲ ਵੱਖਰੀ ਸੀ ਅਸੀਂ ਅਣਜਾਣ ਸੀ, ਤੇਰੀ ਗੱਲ ਵੱਖਰੀ ਸੀ ਅਸੀਂ ਅਣਜਾਣ ਸੀ, ਅਸੀਂ ਨੀਵੇਂ ਸੀ ਨਿਮਾਣੇ ਤੈਨੂੰ ਖੁਦ ਉੱਤੇ ਮਾਣ ਸੀ। ਤੇਰੀ ਅੱਖੀਆਂ 'ਚੋਂ ਡਿੱਗਦੇ ਹੋਏ ਅੱਥਰੂ ਨੂੰ ਪੂੰਝ ਕੇ ਰੱਖ ਲੈਂਦਾ ਸੀਗਾ ਮੈਂ ਤਾਂ ਸੰਭਾਲ ਦੋਸਤਾ, ਬਸ ਇਹੀ ਇੱਕ ਸਾਲ ਤੇਰੇ ਨਾਲ ਦੋਸਤਾ, ਫਿਰ ਰਹਿ ਜਾਣਾ ਮੈਂ ਬਣ ਕੇ ਖਿਆਲ ਦੋਸਤਾ। ਟੁੱਟ ਜਾਣਾ ਮਾਣ ਉਦੋਂ ਜ਼ਿੰਦਗੀ ਨਹੀਂ ਮਾਣੀਦਾ, ਹੋਊ ਜਦੋਂ ਅੰਤ ਸਾਡੀ ਇਸ ਕਹਾਣੀ ਦਾ। ਸਾਡੇ ਵੱਲੋਂ ਕੀਤੀਆਂ ਨਦਾਨੀਆਂ ਨੂੰ ਭੁੱਲ ਜਾਈਂ, ਬੇਸ਼ੱਕ ਦਿੱਤੀਆਂ ਨਿਸ਼ਾਨੀਆਂ ਵੀ ਭੁੱਲ ਜਾਈਂ, ਪਰ ਚੇਤੇ ਰੱਖੀ ਕੌਲ ਤੇ ਕਰਾਰ ਦੋਸਤਾ। ਬਸ ਇਹੀ ਇੱਕ ਸਾਲ ਤੇਰੇ ਨਾਲ ਦੋਸਤਾ, ਫਿਰ ਰਹਿ ਜਾਣਾ ਮੈਂ ਬਣ ਕੇ ਖਿਆਲ ਦੋਸਤਾ, ਫਿਰ ਰਹਿ ਜਾਣਾ ਮੈਂ ਬਣ ਕੇ ਖਿਆਲ ਦੋਸਤਾ।
0: ਵਾਹ, ਬਹੁਤ ਖੂਬਸੂਰਤ ਕਵਿਤਾ ਤੁਸੀਂ ਆਪਣੇ ਦੋਸਤਾਂ ਲਈ ਪੇਸ਼ ਕੀਤੀ। ਤੇ ਜਿਹੜੇ ਯੁਵਾ ਨੇ ਜੋ ਤੁਹਾਨੂੰ ਸੁਣ ਰਹੇ ਨੇ ਇਸ ਟਾਈਮ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਤੇ ਇੱਕ ਆਖਰੀ ਕਵਿਤਾ ਜਿਹੜੀ ਤੁਹਾਨੂੰ ਬਹੁਤ ਪਸੰਦ ਹੋਏ ਉਹ ਸਾਡੇ ਸ਼ਰੋਤਾਵਾਂ ਨੂੰ ਤੁਸੀਂ ਸੁਣਾਉਣਾ ਚਾਹੋ?
1: ਜੇ ਮੈਂ ਮੈਸੇਜ ਦੀ ਗੱਲ ਕਰਾਂ ਤਾਂ ਮੈਂ ਜਿਵੇਂ ਪੰਜਾਬ ਤੋਂ ਹੀ ਬਿਲੋਂਗ ਕਰਦਾ ਅਤੇ ਮੇਰੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਹੈ ਉਹ ਸਾਰੀ ਪੰਜਾਬ ਦੀ ਹੈ, ਅਤੇ ਮੈਂ ਪੰਜਾਬੀ ਅਤੇ ਪੰਜਾਬੀਅਤ ਨੂੰ ਰੀਪ੍ਰਜ਼ੈਂਟ ਕਰਦੀ ਹੋਈ ਇੱਕ ਪੋਇਮ, ਇੱਕ ਆਪਣੀ ਕਵਿਤਾ ਸੁਣਾਉਣਾ ਚਾਹਾਂਗਾ। ਮੈਂ ਧਰਤੀ ਉਸ ਪੰਜਾਬ ਦੀ, ਮੈਂ ਧਰਤੀ ਉਸ ਪੰਜਾਬ ਦੀ ਜਿਹਨੂੰ ਛੰਨੀ ਕੀਤਾ ਲੋਕਾਂ ਨੇ, ਮੈਂ ਧਰਤੀ ਉਸ ਪੰਜਾਬ ਦੀ ਜਿਹਨੂੰ ਛੰਨੀ ਕੀਤਾ ਲੋਕਾਂ ਨੇ, ਵੱਖੋ ਵੱਖਰੀ ਵੰਡੀਆਂ ਪਾ ਕੇ ਚੂਸ ਲਿਆ ਇਹਨਾਂ ਜੋਕਾਂ ਨੇ। ਮੈਂ ਧਰਤੀ ਉਸ ਪੰਜਾਬ ਦੀ ਜਿਹਨੂੰ ਛੰਨੀ ਕੀਤਾ ਲੋਕਾਂ ਨੇ, ਮੈਂ ਧਰਤੀ ਉਸ ਪੰਜਾਬ ਦੀ ਜਿਹਨੂੰ ਛੰਨੀ ਕੀਤਾ ਲੋਕਾਂ ਨੇ। ਬੁਰੇ ਬਣੇ ਸਪੂਤ ਨੇ ਕਪੂਤ ਸਾਰੇ, ਬਣੇ ਸਪੂਤ ਨੇ ਕਪੂਤ ਸਾਰੇ, ਮੇਰੀ ਕੋਈ ਨਾ ਲੈਂਦਾ ਸਾਰ ਵੇ, ਮੈਨੂੰ ਧੱਕੇ ਨਾਲ ਹਥਿਆਉਣ ਦੀ ਖਾਤਰ ਲੋਕ ਇੱਕ ਦੂਜੇ ਨੂੰ ਮਾਰ ਦਿੰਦੇ। ਹੁਣ ਦਿਸੇ ਨਾ ਲੋਕਾਂ ਵਿੱਚ ਮੈਨੂੰ ਇੱਕ ਝਲਕ ਵੀ ਪਿਆਰ ਦੀ, ਮੈਂ ਧਰਤੀ ਉਸ ਪੰਜਾਬ ਦੀ, ਮੈਂ ਧਰਤੀ ਉਸ ਪੰਜਾਬ ਦੀ। ਲੁੱਟ ਖਸੁੱਟ ਤੇ ਚੋਰੀ ਠੱਗੀ ਅੱਜ ਕੱਲ੍ਹ ਮੇਰੇ ਤੇ ਹਾਵੀ, ਸਤਲੁਜ ਰੋਵੇ ਵੇਖ ਕੇ ਮੈਨੂੰ ਤੇ ਰੋਵੇ ਦਰਿਆ ਵੀ ਰਾਵੀ, ਸਾਫ ਸਾਫ ਸੁਣਾਈ ਦੇਵੇ, ਹੁਣ ਸਾਫ ਸਾਫ ਸੁਣਾਈ ਦੇਵੇ ਮੈਨੂੰ ਇਹਨਾਂ ਦੇ ਰੋਣ ਦੀ ਆਵਾਜ਼ ਵੀ, ਮੈਂ ਧਰਤੀ ਉਸ ਪੰਜਾਬ ਦੀ, ਮੈਂ ਧਰਤੀ ਉਸ ਪੰਜਾਬ ਦੀ। ਮੇਰੇ ਆਪਣਿਆਂ ਮੈਨੂੰ ਉਜਾੜ ਦਿੱਤਾ, ਮੈਨੂੰ ਨਾਲ ਮਸ਼ੀਨਾਂ ਫਾੜ ਦਿੱਤਾ, ਫਸਲ ਕੱਟਣ ਤੋਂ ਬਾਅਦ ਮੈਨੂੰ ਅੱਗ ਨਾਲ ਸੀ ਸਾੜ ਦਿੱਤਾ। ਜਦੋਂ ਫਿਰ ਵੀ ਨਾ ਮਿਲੀ ਤਸੱਲੀ, ਫੇਰ ਵੀ ਨਾ ਮਿਲੀ ਤਸੱਲੀ, ਮੇਰੇ ਤੇ ਹੋਲੀ ਖੇਡੀ ਤਜਾਬ ਦੀ, ਮੈਂ ਧਰਤੀ ਇਸ ਪੰਜਾਬ ਦੀ, ਮੈਂ ਧਰਤੀ ਇਸ ਪੰਜਾਬ ਦੀ। ਮੈਨੂੰ ਛੰਨੀ ਕੀਤਾ ਲੋਕਾਂ ਨੇ, ਵੱਖੋ ਵੱਖਰੀ ਵੰਡੀਆਂ ਪਾ ਕੇ ਚੂਸ ਲਿਆ ਇਹਨਾਂ ਜੋਕਾਂ ਨੇ, ਮੈਂ ਧਰਤੀ ਉਸ ਪੰਜਾਬ ਦੀ, ਮੈਂ ਧਰਤੀ ਉਸ ਪੰਜਾਬ ਦੀ।
0: ਬਹੁਤ ਸੋਹਣੀ ਕਵਿਤਾ ਸੀ ਇਹ ਵੀ, ਤੇ ਉਮੀਦ ਕਰਦੇ ਹਾਂ ਇੱਦਾਂ ਹੀ ਤੁਸੀਂ ਇੰਨੀਆਂ ਸੋਹਣੀਆਂ ਕਵਿਤਾਵਾਂ ਲਿਖਦੇ ਰਹੋ। ਤੇ
2: ਕਿਆ ਹੁਆ, ਪਰੇਸ਼ਾਨ ਕਿਉਂ ਹੋ?
3: ਕਿਆ ਬਤਾਊਂ, ਮੈਂ ਚਾਹਤਾ ਹੂੰ ਮੇਰਾ ਵਿਆਪਾਰ ਪੂਰੇ ਅੰਬਾਲਾ ਤੱਕ ਪਹੁੰਚੇ।
2: ਅਰੇ, ਤੁਸ ਮੇ ਚਿੰਤਾ ਕੈਸੀ, ਆਜ ਹੀ ਆਪ ਅਪਨਾ ਵਿਗਿਆਪਨ FM 90.0 ਰੇਡੀਓ ਵਿਤਸਤਾ ਪਰ ਦੇ, FM 90.0 रेडियो वितस्ता अब सभी अंबाला वासियों की दिल की धड़कन बन चुकी है।
3: अच्छा, बहुत खूब, अभी संपर्क करता हूँ।
2: अभी कॉल करें 7056413010 7054130010 पर। वितस्ता रेडियो, आपके जीवन का प्रवाह।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ
1: ਰੇਡੀਓ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ ਸੁਣ ਮੇਰੇ ਦਿਲਦਾਰਾ ਮੈਨੂੰ
0: 90.0 ਮੇ

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪਾਉਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ